कहते एक महात्मा जा रहे थे, आत्मिक जीवन की जुगत ऐसे प्रमाण से समझ आ जाती है। महात्मा जा रहे थे, उनके साथ एक उनका साथी सेवक भी था। जाते जाते क्या देखा, खेल खेलने वाले वॉलीबॉल से खेल खेल रहे थे। महात्मा रुक गए खेल देखने के लिए। महात्मा के शिष्य ने सोचा महात्मा भी दिलचस्पी लेते हैं, वॉलीबॉल जैसे उछालते थे उछलती थी, देखते देखते क्या हुआ, खेल खिलाड़ियों ने खेला, खेलते खेलते खेल बंद हो गया। खेल बंद होने के कारण अब महात्मा चल पड़े। महात्मा के साथ जो शिष्य था पूछा, क्या आगे खेल नहीं देखेंगे? अरे भाई क्या देखना है, खेल तो बंद हो गया। कभी कैसे बंद हुआ, कभी वॉलीबॉल से फूंक निकल गई। जब वॉलीबॉल में फूंक ही नहीं, हवा ही निकल गई, खेल कैसे होगा? शिष्य ने बोला, और जीत हार का फैसला कैसे होगा? अरे भाई देखो, अब तो ऐसे होगा, इस वॉलीबॉल से, इस बॉल से फूंक निकलने से पहले, हवा निकलने से पहले जो खेल खेला गया था वो देखा जाएगा, जीता कौन है हारा कौन है। ऐसे महात्मा ने सोचा, हमें तो समझ आ गई। हमारे जीवन में जो शरीर में श्वास है, जब फूंक निकल जाएगी हमारा भी खेल बंद हो जाएगा। उतनी देर तक ही खेलेंगे जितनी देर तक अंदर फूंक है, श्वास है, देखना जब निकल जाएंगे फैसला दरगाह में कैसा होगा। इस शरीर में फूंक निकलने से पहले पहले जो खेला गया है उसका फैसला होगा, जीता कौन है हारा कौन है। आपने क्या किया, क्या कर रहे थे, क्या करना चाहिए था, आपने क्यों नहीं किया और ऐसा क्यों किया? दरगाह में फैसला तो वही होगा जो आपके शरीर में फूंक निकलने से पहले आपने क्या किया। तो आज पितर शब्द में समझाते हैं। मैं समाप्ति करता करता एक बात कहकर समाप्ति कर दूंगा। कहते देखना भाई, आपने जाना है, ये तो सच्चाई है ना, जाना है ना, जाना है। हमने हमारे कई साथी चले गए, हमने भी जाना है। हमने कई अपने साथियों को जाते देखा, हमने भी जाना है। भगत कबीर बोले, अब तो मन मान गया है मरने को, आंखों वाहिगुरु। भगत कबीर बोले, मन मान गया है मरने को, पर क्या करें, हमें मरना नहीं आता। अब कैसे मरूं, मरन मन माने। आगे तो मानता नहीं था मरने को, अब मान गया। कोई ऐसा गुरु का लाल हो हमें मरना ही सिखा दे, हमें मरना नहीं आता। मैं एक बात बता दूं, जिसको मरना नहीं आता उसको जीना भी नहीं आता, ये सच्चाई है। जीते वही हैं जिसको मरना भी आता है। मरना क्या है, हमने जीते जी अपनी मैं को मारना है, मेरी को मारना है, मैं और मेरी को मारना है। यही बात मरने की समझाते हैं, हमें मरना नहीं आता।
کہتے ایسے کرو، جب آپ نے جانا ہی ہے راستے کے لیے پھر ایک راہداری بنا لو، آنکھو بھائی کرو، آپ کو دیکھنا پھر جم جگات نہیں، جم کی چنگی نہیں لگے گی، آپ کو جم دھن نہیں لگے گا، آپ کو رستے میں رکاوٹ نہ آوے گی، آپ راہداری بنا کر جانا، ایسے مت جانا۔ لیکن یہ بات بتاتے ہیں راہداری اپنے آپ تو بنتی نہیں، یہ کوئی راہداری بنانے والا بولے کہ میں اپنے آپ ہی ایک ٹکڑا کاغذ کا لے لوں گا تے مور کے بنا ہی لکھ لوں، نہیں ایسے کوئی نہیں مانتا۔ جس دیش میں جانا ہے اس دیش کی سٹیمپ چاہیے، آنکھو واہی کرو، کہتے ایسے کرو، وہاں پر تو ایسے ہے جہ لالچ جاگاتی کاٹ، اسے جگات لینے والے ہیں، اس راہداری کے بنا تو لوٹیں گے، کرم ترم پکھنڈ جو دیس ہیں تین جم جگاتی لوٹیں، جتنا مرضی کر لے۔ ہم کہتے ہیں اچھے کرم کرنے چاہیے، ٹھیک ہے اچھے کرم کرو، لیکن صرف کرم کیوں؟ ہر کا نام جب نرمل کرم کیوں نہیں؟ پرماتما کا نام جپنے والا کرم کیوں نہیں؟ کرم آپ کو کرموں کے گیڑ میں نہیں نکال سکتے، جے کرموں میں کرموں کا گیڑ نکال سکتا ہے تو پرماتما کا نام۔ کہتے راہداری بنا لو، کہتے راہداری کیسی ہوگی؟ کہتے آپے شبد آپے نشان، نشان راہداری، کہتے آپے شبد آپے نشان، پربھو کی صرف صلاح ہی پرماتما کی راہداری ہے، آخو واہ گرو، پرماتما کی صرف صلاح، پرماتما کی وڈیائی، آپے شبد پرماتما کی صرف صلاح اپنے آپ ہے، اور یہی پرماتما کی وڈیائی ہی راستے کی راہداری ہے۔ اس راہداری کو بنا کر جانا، یہ راہداری آپ کے پاس ہوگی تو راستے میں آپ کو کوئی بھی نہ روکے گا، آنکھو بھائی کرو، اس کو اپنی آتما کے اوپر پرماتما کی صرف صلاح کو اتنی کمائی کرو، اتنی کمائی کرو، اپنی آتما ہی اس صرف صلاح سے رانگ لو، آنکھو بھائی کرو۔ آخری بات کہہ کر میں سماپتی کروں گا، ہمیں پھر بولتے ہیں آپ نے تو بول دیا، یہ بھی بولا ہے کہ مرنے کے بعد مرنے والے کے ساتھ کوئی وستو نہیں جاتی، ایک سوئی بھی نہیں جاتی، تو یہ کیسے جائے گا؟ آنکھو بھائی کرو، یہ بھول کر میں سماپتی کر دوں گا، کیسے جائے گا؟ آپ نے بولا ایک سوئی بھی نہیں جاتی، یہ پھر کیسے جائے گا؟ راہداری کیسے جائے گی؟ دیکھنا پاکستان بنا تھا، ادھر کے لوگ ادھر آئے، ادھر کے لوگ ادھر چلے گئے، مکان نے دکانیں ساتھ نہیں آئی، جائیدادیں ساتھ نہیں آئی، لیکن جو وکیل تھا جو اپنے سیر کو بچا کر آ گیا، اس کی وکالت نال آ گئی، اس کی یہ یوگتا ساتھ آئی۔ جو ڈاکٹر تھا جو سیر کو بچا کر آ گیا، اس کی ڈاکٹری تو آ گئی، جو پروفیسر تھا اس کی پروفیسری آ گئی۔ جی اگر شریر کے بچانے کے سنسار کے تبادلوں میں کوئی شریر کو بچا کر آ جائے، پروفیسر کی پروفیسری کوئی نہیں کھو سکتا، ڈاکٹر کی ڈاکٹری کوئی نہیں کھو سکتا، وکیل کی وکالت کوئی نہیں کھو سکتا، ایسے ہی جب ہم سنسار سے جائیں گے، شریر بھی ساتھ نہیں جائے گا، پروار بھی ساتھ نہیں جائے گا، دکانیں بھی ساتھ نہیں جائیں گی، جگیریں بھی ساتھ نہیں جائیں گی، جے گرو شبد کی اپار کرپا سے اس کی کمائی سے ہم آتما کو بچا کر لے گئے، تے آتما پر چڑھا ہوا پرماتما کی صرف صلاح کا رنگ ضرور نال جائے گا، یہی راستے کی راہداری ہوگی۔ جہ لالچ جاگاتی کاٹ، دور رہی او جانتے باٹ، اسے کر کے بھگت رویداس جی بولے، اروار پار کے دانیاں لکھ لے ہو آل پتال، اے چتر گپتو لکھ لو، جو کچھ لکھنا ہے لکھ لو، میرے کو ایسا سامان ہی نہیں جے تسی جم دنڈ لگا سکو، موہے جم دنڈ نہ لگئی تجیلے سرم ججال،
ਹੋ ਮਨਜਾਰੋ ਰਾਮ ਕੋ ਸਹਿਜ ਕਰੋ ਵਾਪਾਰ, ਮੈਂ ਰਾਮ ਨਾਮ ਤਨ ਲਾ ਦਿਆ ਬਿਖਲਾ ਦੀ ਸੰਸਾਰ, ਮੈਨੂੰ ਤੁਸੀਂ ਜਮ ਜਗਾਤ ਨਹੀਂ ਲਗਾ ਸਕਦੇ, ਕਿਉਂਕਿ ਮੈਂ ਐਸਾ ਮਾਲ ਹੀ ਨਹੀਂ ਲੱਦਿਆ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ, ਜਾ ਰਿਹਾ ਮੈਂ, ਰੋਕ ਕੇ ਦਿਖਾਓ। ਕੋਈ ਰੋਕ ਨਹੀਂ ਸਕਦਾ, ਰਾਜਾਰੀ ਹੋਵੇ ਕੋਈ ਰੋਕ ਸਕਦਾ ਨਹੀਂ। ਫਿਰ ਸਮਝਾਇਆ, ਜੈਸਾ ਰੰਗ ਕੁਸੰਭ ਕਾ ਤੈਸੋ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਅੱਜ ਵੀ ਪਿੱਤਰ ਸ਼ਬਦ ਚ ਬੋਲ ਰਹੇ ਹੈ, ਚਿੱਤਰ ਗੁਪਤ ਸਭ ਲਿਖ ਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਪਰ ਹੋਗਾ ਕੈਸੇ ਕਹੋ ਨਾਨਕ ਜੇ ਸਤਿਗੁਰ ਪੂਰਾ, ਵਾਜੇ ਤਾਂ ਕਹਿ ਅਨਹਦ ਤੂਰਾ। ਇਹੋ ਗੱਲ ਕਹੀ ਹੈ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ। ਪੂਰਾ ਸਤਿਗੁਰੂ ਗੁਰ ਪਰਮੇਸ਼ਰ ਨੇ ਅਪਾਰ ਕਿਰਪਾ ਕਰਕੇ ਮੈਨੂੰ ਸਤਿਗੁਰ ਮਿਲਾ ਦਿੱਤਾ, ਅਪਾਰ ਕਿਰਪਾ ਹੋਈ। ਅਬ ਤੋਂ ਹਮ ਹਮੇਸ਼ਾ ਹਮੇਸ਼ਾ ਕੇ ਲਈ ਜੀਵਿਤ ਹੋ ਗਏ। ਪੂਰਾ ਸਤਿਗੁਰੂ ਮਿਲਾ ਔਰ ਸਤਿਗੁਰੂ ਨੇ ਹਮੇ ਆਵਾਗੌਣ ਸੇ ਬਚਾ ਲਿਆ, ਜਨਮ ਮਰਨ ਸੇ ਬਚਾ ਲਿਆ। ਇਤਨੇ ਹੀ ਵਿਚਾਰ ਸਵੀਕਾਰ ਕਰਨਾ, ਅੱਖਰ ਵਾਹ ਘਾਟ ਭੂਲ ਚੁੱਕ ਮਾਫ਼ ਕਰ ਦੇਣਾ, ਸਵੀਕਾਰ ਕਰ ਲੈਣਾ। ਬੋਲਤੇ ਬੋਲਤੇ ਗੁਰਬਾਣੀ, ਬੋਲਤੇ ਵਿਚਾਰ ਕਰਤੇ ਕਈ ਪ੍ਰਕਾਰ ਕੀ ਭੂਲੇ ਹੋਂਗੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਅਪਾਰ ਕਿਰਪਾ ਸੇ ਬਖਸ਼ਿਸ਼ ਹੋਈ। ਜੀਵਨ ਮੇਂ ਪਹਿਲੀ ਬਾਰ ਹੀ ਇਸ ਰਿਕਾਰਡਿੰਗ ਮੇਂ ਯਤਨ ਕੀਆ ਗਿਆ ਹਿੰਦੀ ਪਰ ਬੋਲਨੇ ਕਾ, ਲੇਕਿਨ ਆਪ ਅਰਦਾਸ ਕਰੋਗੇ ਆਗੇ ਅਭਿਆਸ ਹੋ ਜਾਏ। ਆਖੋ ਵਾਹਿਗੁਰੂ। ਇਹ ਇਸ ਲਈ ਯਤਨ ਕੀਆ ਗਿਆ, ਜਬ ਮੈਂ ਦੂਸਰੀ ਸਟੇਟੋਂ ਮੈਂ ਗਿਆ, ਉਹਨੇ ਬੋਲਾ ਬਹੁਤ ਪਿਆਰ ਕੀਆ, ਕਿ ਆਗੇ ਸੇ ਕੁਛ ਕੈਸੇਟਸ ਹਮੇ ਐਸੇ ਵੀ ਸੁਨਾਏ। ਜੈਸੇ ਉਲਾਸ ਨਗਰ ਮੇਂ ਗਿਆ, ਵਹਾਂ ਪਰ ਐਸੇ ਹੀ ਮੁਝੇ ਸੰਦੇਸ਼ ਮਿਲਾ, ਔਰ ਆਪ ਖਿਮਾ ਕਰ ਦੇਣਾ। ਹੋ ਸਕਦਾ ਹੈ ਬੋਲਤੇ ਬੋਲਤੇ ਮੁਝੇ ਤੋਂ ਪਤਾ ਨਹੀਂ ਚਲਤਾ। ਏਕ ਸਾਂਝ ਹੈ ਪੰਜਾਬੀ ਔਰ ਹਿੰਦੀ ਕੀ, ਮੈਂ ਤੋ ਯੇ ਮਾਨਤਾ ਹੂੰ, ਸਾਂਝ ਹੈ ਦੋਨੇ, ਐਸੀ ਸਾਂਝ ਪਰਮਾਤਮਾ ਨੇ ਹਮੇ ਦੇ ਦੀ ਹੈ। ਵੋ ਬੋਲ ਲਿਆ, ਵੋ ਬੋਲ ਲਿਆ, ਵੋ ਬੋਲਾ ਗਿਆ, ਵੋ ਬੋਲ ਲਿਆ, ਲੇਕਿਨ ਹਮੇ ਮਲੂਮ ਨਹੀਂ ਹੋਤਾ। ਸਹਿਜੇ ਸਹਿਜੇ ਹਮ ਯਤਨ ਕਰਨਾ ਹੈ, ਯਤਨ ਕਰੇਂਗੇ ਕਿ ਆਗੇ ਇਹ ਅਭਿਆਸ ਹੋ ਸਕੇ, ਕੁਛ ਕੈਸਿਟਸ ਹੋਰ ਐਸੀ ਰਿਕਾਰਡਿੰਗ ਹੋ ਸਕੇ। ਦੂਸਰੀ ਸਟੇਟੋਂ ਮੇਂ ਜਾਕਰ ਹਮ ਐਸੀ ਜੋ ਪਰਮਾਤਮਾ ਕਾ ਪਿਆਰ ਹੈ ਉਸਕੋ ਬਾਂਟ ਸਕੇ। ਸਭ ਸੇ ਬੜਾ ਪਿਆਰ ਹੈ, ਸਭ ਵਸਤੂਆਂ ਸੰਸਾਰ ਤੇ ਮਿਲ ਸਕਤੀ ਹੈ, ਲੇਕਿਨ ਪਿਆਰ ਉਸਕੀ ਅਪਾਰ ਕਿਰਪਾ ਕੇ ਬਿਨਾ ਨਹੀਂ ਮਿਲਤਾ। ਮੁਝੇ ਬਹੁਤ ਪਿਆਰ ਮਿਲਾ ਹੈ ਬਾਹਰ ਜਾਕਰ, ਹਰ ਸ਼੍ਰੇਣੀ ਨੇ ਪਿਆਰ ਦਿਆ ਹੈ। ਚਾਹੇ ਮੈਂ ਆਸਾਮ ਮੇਂ ਗਿਆ, ਆਸਾਮੀਆਂ ਨੂੰ ਵੀ ਪਿਆਰ ਕੀਆ, ਜਬ ਵਾਂ ਪਰ ਪਹੁੰਚਾ ਸਭ ਬਾਹਰ ਨਿਕਲ ਕਰ ਪਿਆਰ ਸੇ ਮਿਲਣੇ ਲਗੇ। ਐਸੇ ਇੱਛਾ ਸੀ ਕਿ ਜੀਵਨ ਮੇਂ ਕੁਛ ਐਸੀ ਰਿਕਾਰਡਿੰਗ ਕੀ ਜਾਏ, ਜਬ ਮੈਂ ਬਾਹਰ ਜਾਊਂ ਜੋ ਵਿਚਾਰ ਸਾਂਝੇ ਹੋ ਸਕੇ, ਇਨ ਵਿਚਾਰੋਂ ਸੇ ਗੁਰੂ ਕੀ ਬਾਤ ਸਾਂਝੀ ਕੀ ਸਾਚ ਸਕੇ, ਪ੍ਰਭੂ ਕਾ ਪਿਆਰ ਬਾਂਟਾ ਜਾ ਸਕੇ। ਆਪਨੇ ਕਿਰਪਾ ਕੀ, ਜੈਸਾ ਵੀ ਪਰਮੇਸ਼ਰ ਨੇ ਕਿਰਪਾ ਕੀ, ਆਪਨੇ ਸਹਿਯੋਗ ਦਿਆ, ਆਪਕਾ ਬਹੁਤ ਬਹੁਤ ਧੰਨਵਾਦ ਹੈ। ਆਓ ਅਨੰਤ ਸਾਹਿਬ ਕਾ ਪਾਠ ਸਮਾਪਤੀ, ਇੱਕ ਰਿਕਾਰਡਿੰਗ ਹੋਰ ਹੈ ਕੱਲ ਕੀ, ਫਿਰ ਆਪਸੇ ਆਗਿਆ ਮੰਗੇਗੇ। ਆਓ ਅਨੰਤ ਸਾਹਿਬ ਜੀ ਦਾ ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿ

ਪਾਈਡੱਲਾ ਆਪਣੇ ਪਿੰਡ ਦਾ ਚੌਧਰੀ ਪਤਾ ਨਹੀਂ ਕਿੰਨੇ ਨੌਕਰ ਚੱਕਰ ਇਹਦੇ ਕੋਲ ਕੰਮ ਕਰਦੇ ਨੇ। ਅੱਜ ਰਾਤ ਦਾ ਵਕਤ ਹੈ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਸਣ ਦੇ ਕੋਲ ਹੱਥ ਜੋੜ ਕੇ ਖਲੋਤਾ ਹੈ। ਕਲਗੀਧਰ ਪਾਤਸ਼ਾਹ ਆਰਾਮ ਕਰਨ ਵਾਸਤੇ ਆਪਣੇ ਆਸਣ ਤੇ ਆਏ। ਡੱਲਿਆ, ਕੀ ਗੱਲ ਹੈ? ਇਸ ਤਰ੍ਹਾਂ ਖਲੋਤਾ ਹੈ, ਕੁਝ ਨਹੀਂ ਬੋਲਿਆ। ਸਤਿਗੁਰੂ ਆਪਣੇ ਆਸਣ ਤੇ ਲੇਟ ਗਏ ਨੇ, ਆਰਾਮ ਕਰ ਰਹੇ ਨੇ। ਅੱਧੀ ਰਾਤ ਦਾ ਸਮਾਂ ਹੋਇਆ, ਸਤਿਗੁਰਾਂ ਨੇ ਪਾਸਾ ਪਰਤਿਆ ਤੇ ਕੀ ਦੇਖਿਆ? ਅੱਜ ਭਾਈ ਡੱਲਾ ਸਤਿਗੁਰਾਂ ਦੇ ਚਰਨਾਂ ਵੱਲ ਹੱਥ ਜੋੜ ਕੇ ਉਸੇ ਤਰ੍ਹਾਂ ਖਲੋਤਾ ਹੈ। ਅੰਮ੍ਰਿਤ ਵੇਲਾ ਹੋਇਆ, ਕਲਗੀਧਰ ਪਾਤਸ਼ਾਹ ਨਿਤ ਕਰਮ ਅਨੁਸਾਰ ਉੱਠੇ ਨੇ। ਆਖਣ ਲੱਗੇ ਹੋਏ, ਡੱਲਿਆ ਸਾਰੀ ਰਾਤ ਹੀ ਖਲੋਤਾ ਰਿਹਾ ਹੈ, ਕੀ ਗੱਲ ਹੈ? ਕੀ ਗੱਲ ਹੈ ਡੱਲਿਆ, ਦੱਸ ਤੇ ਸਹੀ। ਪਾਤਸ਼ਾਹ, ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਹੈ। ਕਲਗੀਧਰ ਪਾਤਸ਼ਾਹ ਆਖਣ ਲੱਗੇ, ਡੱਲਿਆ ਇੱਕ ਵਾਰੀ ਮੁਖ ਦੇ ਵਿੱਚੋਂ ਬੋਲ, ਤੈਨੂੰ ਕੀ ਚਾਹੀਦਾ ਹੈ? ਗੁਰੂ ਘਰ ਦੀ ਸੇਵਾ ਤੂੰ ਤਨ ਮਨ ਤੇ ਧਨ ਨਾਲ ਕਰਦਾ ਹੈ, ਅੱਗੇ ਹੋ ਕੇ ਇੱਕ ਵਾਰ ਮੁਖ ਦੇ ਵਿੱਚੋਂ ਬੋਲ ਤੇ ਦੇਖ ਕਿਵੇਂ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਰਹਿਮਤਾਂ ਦਾ ਮੀਂਹ ਵਰਦਾ ਹੈ। ਬੋਲ ਇੱਕ ਵਾਰ, ਤੈਨੂੰ ਕੀ ਚਾਹੀਦਾ ਹੈ? ਅੱਜ ਡੱਲੇ ਨੇ ਫਿਰ ਹੱਥ ਜੋੜ ਕੇ ਨਿਮਰਤਾ ਸਹਿਤ ਇਹੀ ਬੇਨਤੀ ਕੀਤੀ ਵੀ ਸਤਿਗੁਰੂ ਆਪਣੇ ਬਣਾ ਲਓ, ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ ਦਿਓ। ਇਸ ਦੀ ਇਹ ਗੱਲ ਸੁਣ ਕੇ ਕਲਗੀਧਰ ਪਾਤਸ਼ਾਹ ਕੁਝ ਨਹੀਂ ਬੋਲੇ। ਡੱਲਾ ਬੜਾ ਹੈਰਾਨ ਹੋਇਆ, ਸਤਿਗੁਰੂ ਮੈਂ ਕੁਝ ਜ਼ਿਆਦਾ ਮੰਗ ਲਿਆ ਹੈ? ਮੰਗ ਮੇਰੀ ਵੱਡੀ ਹੈ, ਤੁਸੀਂ ਕਿਉਂ ਨਹੀਂ ਬੋਲੇ? ਅੱਜ ਕਲਗੀਧਰ ਪਾਤਸ਼ਾਹ ਆਖਣ ਲੱਗੇ, ਡੱਲਿਆ ਦੁਨੀਆ ਦਾ ਧਨ ਦੌਲਤ ਮੰਗ ਲੈ, ਰਾਜ ਤਖਤ ਮੰਗ ਲੈ, ਤੈਨੂੰ ਮਿਲ ਜਾਵੇਗਾ। ਪਰ ਆਹ ਜਿਹੜੀ ਗੱਲ ਤੂੰ ਆਖੀ ਹੈ ਨਾ ਵੀ ਆਪਣਾ ਬਣਾ ਲਓ, ਇਹ ਨਹੀਂ ਹੋ ਸਕਦਾ। ਹੋਰ ਦੁਨੀਆ ਦਾ ਜਿਹੜਾ ਮਰਜ਼ੀ ਸੁੱਖ ਮੰਗ ਲੈ, ਤੇਰੇ ਕੋਲੋਂ ਕੁਝ ਨਹੀਂ ਲੁਕੋਇਆ, ਇਹ ਮੈਂ ਤੈਨੂੰ ਨਹੀਂ ਦੇ ਸਕਦਾ। ਪਾਤਸ਼ਾਹ, ਮੇਰੇ ਪਿਆਰ ਵਿੱਚ ਕੋਈ ਕਮੀ ਹੈ? ਮੇਰੀ ਸੇਵਾ ਤੇ ਸਿਮਰਨ ਵਿੱਚ ਕੋਈ ਕਮੀ ਹੈ? ਕਿਉਂ ਨਹੀਂ ਇਹ ਕੁਝ ਮਿਲ ਸਕਦਾ? ਤੇ ਕਲਗੀਧਰ ਪਾਤਸ਼ਾਹ ਆਖਣ ਲੱਗੇ, ਡੱਲਿਆ ਇਹ ਕੁਝ ਤੈਨੂੰ ਤਾਂ ਨਹੀਂ ਮਿਲ ਸਕਦਾ ਕਿ ਤੂੰ ਅੰਮ੍ਰਿਤ ਦਾ ਤਾਰਨੀ ਨਹੀਂ, ਤੂੰ ਅੰਮ੍ਰਿਤ ਨਹੀਂ ਛਕਿਆ ਹੋਇਆ। ਆਪਣੇ ਮੈਂ ਕੇਵਲ ਉਹਨਾਂ ਨੂੰ ਬਣਾਉਂਦਾ ਹਾਂ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ ਹੋਵੇ। ਅੱਜ ਡੱਲੇ ਦੇ ਮਨ ਤੇ ਬੜੀ ਸੱਟ ਵੱਜੀ, ਬੜਾ ਦੁੱਖ ਹੋਇਆ। ਉਸੇ ਵੇਲੇ ਹੀ ਗਿਆ, ਸਵੇਰ ਤੋਂ ਸ਼ਾਮ ਨਹੀਂ ਹੋਣ ਦਿੱਤੀ, ਪੰਜਾਂ ਪਿਆਰਿਆਂ ਦੇ ਅੱਗੇ ਜਾ ਕੇ ਤਰਲਾ ਕੀਤਾ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੱਜ ਸ਼ਾਮ ਦੇ ਦੀਵਾਨ ਵਿੱਚ ਡੱਲਾ ਉੱਪਰ ਦੀ ਕਿਰਪਾਨ

ਹੁਣ ਮੇਰੇ ਵੱਲ ਚਾਤ ਮਾਰੋ, ਹੁਣ ਤੇ ਬਖਸ਼ਿਸ਼ ਕਰ ਦੇਵੋ। ਸੱਚ ਜਾਣ ਅੱਜ ਕਲਗੀਆਂ ਵਾਲੇ ਨੇ ਤੱਕਿਆ ਕਿ ਡੱਲਾ ਅੰਮ੍ਰਿਤ ਦਾ ਧਾਰਨੀ ਹੋ ਗਿਆ ਹੈ। ਆਸਣ ਤੋਂ ਉੱਠੇ ਤੇ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ। ਇਹਨੇ ਹੰਝੂ ਕੇਰ ਕੇ ਆਖਿਆ, ਪਾਤਸ਼ਾਹ ਹੁਣ ਤੇ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ ਦੇਵੋ। ਸਤਿਗੁਰੂ ਆਖਣ ਲੱਗੇ, ਡੱਲਿਆ ਚਰਨਾਂ ਵਿੱਚ ਜਗ੍ਹਾ ਮੰਗਦਾ ਹੈ, ਹੁਣ ਤੇਰੀ ਜਗ੍ਹਾ ਮੇਰੇ ਦਿਲ ਵਿੱਚ ਹੈ, ਹੁਣ ਤੂੰ ਮੇਰਾ ਸਾਹਿਬ ਬਣ ਗਿਆ ਹੈ, ਹੁਣ ਤੇ ਤੂੰ ਮੇਰਾ ਮਾਲਕ ਬਣ ਗਿਆ ਹੈ, ਹੁਣ ਤੇਰੀ ਜਗ੍ਹਾ ਮੇਰੇ ਦਿਲ ਵਿੱਚ ਹੈ। ਤੇ ਅੱਜ ਪਾਤਸ਼ਾਹ ਨੇ ਡੱਲੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਵੀ ਇਹ ਹੈ ਅੰਮ੍ਰਿਤ ਦੀ ਮਹਾਨਤਾ। ਤਾਂ ਸਤਿਗੁਰ ਸਾਨੂੰ

ਖੰਡੇ ਬਾਟੇ ਦੀ ਪੌਲ ਲਈ ਹੋਈ ਹੈ। ਸਤਿਗੁਰਾਂ ਦੇ ਲਈ ਲੰਗਰ ਦੇ ਵਿੱਚੋਂ ਇੱਕ ਬਾਟੇ ਦੇ ਵਿੱਚ ਜਲ ਲੈ ਕੇ ਆਇਆ ਤੇ ਭਰੀ ਸੰਗਤ ਵਿੱਚ ਸਤਿਗੁਰਾਂ ਨੂੰ ਲਿਆ ਕੇ ਪਕੜਾ ਰਿਹਾ ਹੈ। ਇਹਦੇ ਹੱਥਾਂ ਵਿੱਚ ਜਲ ਵਾਲਾ ਬਾਟਾ ਤੇ ਸਤਿਗੁਰੂ ਇਹਦੇ ਹੱਥਾਂ ਵੱਲ ਦੇਖ ਰਹੇ ਨੇ, ਪਕੜ ਨਹੀਂ ਰਹੇ ਪਾਣੀ, ਬਾਟਾ ਫੜ ਨਹੀਂ ਰਹੇ। ਇਹਨੇ ਆਖਿਆ, ਸਤਿਗੁਰੂ ਪਾਣੀ ਬਿਲਕੁਲ ਸੁੱਚਾ ਹੈ, ਛਕ ਲਵੋ। ਸਤਿਗੁਰੂ ਆਖਣ ਲੱਗੇ, ਗੁਰਸਿੱਖਾ ਪਕੜਾ ਪਾਣੀ ਵਾਲਾ ਬਾਟਾ। ਪਾਣੀ ਵਾਲਾ ਬਾਟਾ ਪਕੜਿਆ ਤੇ ਸਤਿਗੁਰਾਂ ਨੇ ਫੜ ਕੇ ਪਰੇ ਡੋਲ ਦਿੱਤਾ। ਇਹ ਬੜਾ ਹੈਰਾਨ ਹੋਇਆ, ਸੰਗਤ ਦੇਖ ਰਹੀ ਹੈ, ਹੈਰਾਨ ਹੋਈ। ਇਸਨੇ ਪੁੱਛਿਆ, ਸਤਿਗੁਰੂ ਇਸ ਤਰ੍ਹਾਂ ਕਿਉਂ ਕੀਤਾ ਹੈ? ਤੇ ਸਤਿਗੁਰੂ ਆਖਣ ਲੱਗੇ, ਗੁਰਸਿੱਖਾ ਇਹ ਦੱਸ, ਇਨ੍ਹਾਂ ਹੱਥਾਂ ਦੇ ਨਾਲ ਕਦੀ ਸੰਗਤ ਦੇ ਜੋੜੇ ਝਾੜੇ ਨੇ? ਇਨ੍ਹਾਂ ਹੱਥਾਂ ਦੇ ਨਾਲ ਕਦੀ ਗੁਰੂ ਘਰ ਵਿੱਚ ਝਾੜੂ ਲਾਇਆ ਜੇ? ਇਨ੍ਹਾਂ ਹੱਥਾਂ ਦੇ ਨਾਲ ਕਦੀ ਗੁਰੂ ਘਰ ਵਿੱਚ ਪੋਚਾ ਲਾਇਆ? ਝੂਠ ਨਾ ਬੋਲੀ।

ਹੱਥਾਂ ਦੇ ਨਾਲ ਕਦੀ ਮੈਂ ਗੁਰੂ ਘਰ ਵਿੱਚ ਸੇਵਾ ਨਹੀਂ ਕੀਤੀ। ਤੇ ਸਤਿਗੁਰੂ ਆਖਣ ਲੱਗੇ, ਬਿਨ ਸੇਵਾ ਤ੍ਰਿਗ ਹੱਥ ਪੈ, ਲਾਣਤ ਹੈ ਤੇਰੇ ਇਹੋ ਜਿਹੇ ਹੱਥਾਂ, ਤੇਰੇ ਅਪਵਿੱਤਰ ਹੱਥਾਂ ਤੋਂ ਲੈ ਕੇ ਮੈਂ ਪਾਣੀ ਕਿਵੇਂ ਛਕ ਸਕਦਾ ਹਾਂ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਤੂੰ ਪੰਜਾਂ ਕਕਾਰਾਂ ਦਾ ਧਾਰਨੀ ਹੋਵੇਂ ਤੇ ਇਹਨਾਂ ਹੱਥਾਂ ਦੇ ਨਾਲ ਦਿਨ ਰਾਤ ਗੁਰੂ ਘਰ ਦੀ ਸੇਵਾ ਵੀ ਕਰੇ ਤਾਂ ਤੇਰਾ ਅੰਮ੍ਰਿਤ ਪ੍ਰਵਾਨ ਹੈ।

ਫਰਕ ਹੋਵੇ ਤੇ ਕੋਈ ਕੱਚ ਕਹਿ ਦੇਗਾ ਕੋਈ ਪੱਥਰ ਕਹਿ ਦੇਗਾ। ਜਿਹਨੂੰ ਪਤਾ ਹੈ ਹੀਰੇ ਦਾ ਉਹਨੂੰ ਪਤਾ ਹੈ ਇਹ ਦਾਣਾ ਤਾਂ ਨਿੱਕਾ ਜਿਹਾ ਹੈ, ਟੁਕੜਾ ਛੋਟਾ ਜਿਹਾ, ਮੁੱਲ ਬਹੁਤ ਹੈ। ਜਿਤਨਾ ਉਹ ਕੀਮਤੀ ਹੈ ਜਿਸ ਨੇ ਮੁੱਲ ਪਵਾਇਆ ਜਾਵੇ ਘਰ ਭਰ ਜਾਂਦੇ ਹਨ।

ਧੰਨ ਗੁਰੂ ਨਾਨਕ ਦੇ ਦਰਦੇ ਹਨ ਸਿੱਖ। ਭਾਵੇਂ ਅਸੀਂ ਨਾਤੇਦਾਰੀਆਂ ਵੀ ਗਿਣਦੇ ਹਾਂ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ, ਪਰ ਨਹੀਂ, ਗੁਰਸਿੱਖੀ ਵਿੱਚ ਤਾਂ ਨਾਤਾ ਪ੍ਰੇਮ ਦਾ ਹੈ, ਗੁਰੂ ਨੂੰ ਸਮਝਣ ਤੇ ਗੁਰੂ ਨੂੰ ਮੰਨਣ ਦਾ ਹੈ। ਭਾਈ ਸਾਹਿਬ ਨੇ ਗੁਰੂ ਕੇ ਬਚਨ ਨੂੰ ਸਮਝਿਆ। ਕਦੇ ਭਾਈ ਸਾਹਿਬ ਦੀ ਰਚਨਾ ਨੂੰ ਅਸੀਂ ਗੁਰਬਾਣੀ ਦੀ ਪੂੰਜੀ ਵੀ ਕਹਿ ਦਿੰਦੇ ਹਾਂ, ਕਿਉਂਕਿ ਭਾਈ ਸਾਹਿਬ ਬਾਣੀ ਨੂੰ ਸਮਝਦੇ ਨੇ, ਬਾਣੀ ਨੂੰ ਸਮਝਾਉਣਾ ਵੀ ਜਾਣਦੇ, ਤੇ ਨਿਰਾ ਸਮਝਣ ਸਮਝਾਉਣ ਦੀ ਗੱਲ ਨਹੀਂ, ਕਮਾਉਣਾ ਵੀ ਜਾਣਦੇ। ਆਪਣੇ ਜੀਵਨ ਵਿੱਚ ਭਾਈ ਸਾਹਿਬ ਨੇ ਗੁਰਬਾਣੀ ਨੂੰ ਕਮਾਇਆ, ਉਹਨਾਂ ਨੂੰ ਪਤਾ ਹੈ

ਜਿਵੇਂ ਤਲੀ ਤੇ ਪਏ ਹੀਰੇ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਇਹ ਤਾਂ ਹੀਰੇ ਦੇ ਵਿਕਣ ਤੇ ਗੱਲ ਹੈ, ਜੌਹਰੀ ਮਿਲ ਜਾਵੇ, ਮੁੱਲ ਪੈ ਜਾਵੇ, ਘਰ ਭਰ ਦਿੰਦਾ, ਦਾਣਾ ਨਿੱਕਾ ਜਿਹਾ। ਜੈਸੇ ਹੀਰਾ ਹਾਥ ਮੈਂ ਤਨਕ

ਗੁਰ ਸ਼ਬਦ ਦੀ ਮਹਿਮਾ ਇਸੇ ਤਰ੍ਹਾਂ ਵੇਖਣ ਨੂੰ ਸਧਾਰਨ ਜਾਪਦਾ। ਪਰ ਕਹਿੰਦੇ ਨੇ ਜਿਸ ਤਰ੍ਹਾਂ ਆਪਣੇ ਪੱਲੇ ਕੋਈ ਹੁੰਡੀ ਦਾ ਕਾਗਜ਼ ਚੌਰਾ ਪੰਜੌਰਾ ਠੌਰਾ ਕਰਕੇ ਤੈਅ ਕਰਕੇ ਛੋਟਾ ਜਿਹਾ ਕਾਗਜ਼ ਜੇਬ ਚ ਪਾ ਕੇ ਪੱਲੇ ਬੰਨ ਕੇ ਬੰਦਾ ਤੁਰ ਪੈਂਦਾ। ਹੁਣ ਹੁੰਡੀ ਦਾ ਕੋਈ ਭਾਰ? ਅੱਜ ਦੇ ਇਸ ਯੁੱਗ ਚ ਹੁੰਡੀ ਦੀ ਕਿੱਡੀ ਵੱਡੀ ਮਹੱਤਤਾ ਹੈ। ਆਪਾਂ ਡਰਾਫਟ ਕਹਿ ਲੈਂਦੇ, ਪੁਰਾਣੇ ਸਮਿਆਂ ਤੇ ਹੁੰਡੀ ਕਹਿੰਦੇ ਸਨ। ਜਿਨ੍ਹਾਂ ਲੋਕਾਂ ਦਾ ਪਰਸਪਰ ਲੈਣ ਦੇਣ ਚੱਲਦਾ ਸੀ, ਇੱਕ ਥਾਂ ਤੇ ਬੰਦਾ ਪੈਸੇ ਜਮ੍ਹਾਂ ਕਰਾ ਦਿੰਦਾ, ਕਹਿੰਦਾ ਇਹ ਰਕਮ ਆ ਮੈਂ ਤੈਨੂੰ ਦਿੱਲੀ ਦੇ ਜਾਂਦਾ, ਮੁਲਤਾਨ ਲੈਣੀ ਚਾਹੁੰਦਾ। ਚੁੱਕ ਕੇ ਲਿਜਾਣ ਚ 100 ਖਤਰੇ ਨੇ। ਉਹ ਰੁੱਕਾ ਕਰ ਦਿੰਦਾ, ਸ਼ਾਹ ਆਪਣੇ ਵਾਕਫਕਾਰਾਂ ਵੱਲ ਰੁੱਕਾ ਕਰ ਦਿੰਦਾ, ਇਹ ਬੰਦਾ ਆ ਰਿਹਾ, ਇੰਨੀ ਰਕਮ ਇਸਨੇ ਮੇਰੇ ਕੋਲ ਜਮ੍ਹਾਂ ਕਰਾਈ ਹੈ, ਤੁਸੀਂ ਇਹਨੂੰ ਦੇ ਦੇਣੀ, ਆਪਾਂ ਫਿਰ ਹਿਸਾਬ ਕਰ ਲਵਾਂਗੇ। ਉਹ ਬੰਦਾ ਇੱਕ ਛੋਟਾ ਜਿਹਾ ਕਾਗਜ਼ ਆਪਣੇ ਬਾਂਸ ਦੇ ਡੰਡੇ ਦੇ ਵਿਚਕਾਰ ਫਸਾ ਕੇ ਜਾਂ ਆਪਣੇ ਪੱਲੇ ਬੰਨ ਕੇ ਜਾਂ ਪੱਗ ਚ ਬੰਨ ਕੇ, ਉਹ ਛੋਟਾ ਜਿਹਾ ਕਾਗਜ਼ ਕੋਈ ਭਾਰ ਨਹੀਂ। ਭਾਈ ਸਾਹਿਬ ਕਹਿੰਦੇ ਨੇ ਹੁੰਡੀ ਦਾ ਕੋਈ ਭਾਰ ਹੈ? ਕੋਈ ਭਾਰ ਨਹੀਂ, ਕੋਈ ਵਜ਼ਨ ਨਹੀਂ, ਕਾਗਜ਼ ਹੀ ਹੈ ਨਾ। ਜਾ ਕੇ ਕਿਉਂਕਿ ਉਸ ਰੁਪਈਏ ਦਾ ਵਜ਼ਨ ਸੀ, ਰੁਪਈਆ ਕਾਗਜ਼ ਨਹੀਂ ਸੀ ਉਸ ਵੇਲੇ। ਵੈਸੇ ਵੀ ਰੁਪਇਆ ਰੁਪਇਆ ਹੀ ਰੁਪਏ ਦਾ ਮੁੱਲ ਹੈ, ਉਸ ਕਾਗਜ਼ ਦਾ ਮੁੱਲ ਕੋਈ ਨਹੀਂ ਜਦ ਤੱਕ ਉਹਦਾ ਮੁੱਲ ਪਾਉਣ ਵਾਲਾ ਅੱਗੇ ਬੈਠਾ ਕੋਈ। ਹੁੰਡੀ ਦਾ ਕੋਈ ਭਾਰ ਨਹੀਂ, ਕੋਈ ਮੁੱਲ ਵੀ ਨਹੀਂ। ਪਰ ਜਿਸ ਵੇਲੇ ਉਹਦਾ ਮੁੱਲ ਪਾਉਣ ਵਾਲਾ ਅੱਗੇ ਮਿਲ ਪੈਂਦਾ, ਉਹ ਕਹਿੰਦਾ ਠੀਕ ਹੈ ਮੈਂ ਜਾਣਨਾ, ਜਿਸ ਦੀ ਹੁੰਦੀ ਤੂੰ ਲੈ ਕੇ ਆਇਆ, ਜਿਸ ਤੋਂ ਤੂੰ ਕਾਗਜ਼ ਲੈ ਕੇ ਆਇਆ ਮੈਂ ਜਾਣਨਾ। ਉਹ ਰਕਮ ਦੀਆਂ ਥੈਲੀਆਂ ਭਰ ਕੇ ਹੱਥ ਫੜਾ ਦਿੰਦਾ। ਅੱਗੇ ਜਾ ਕੇ ਕਹਿੰਦੇ ਨੇ ਲਕਸ਼ਮੀ ਅਪਾਰ ਪ੍ਰਾਪਤ ਹੁੰਦੀ ਹੈ, ਹਾਲਾਂਕਿ ਉਹਦਾ ਆਪਣਾ ਭਾਰ ਕੋਈ। ਤੀਸਰੀ ਮਿਸਾਲ ਭਾਈ ਸਾਹਿਬ ਦਿੰਦੇ, ਕਹਿੰਦੇ ਨੇ ਹੁਣ ਬੋੜ ਦਾ ਬੀਜ ਹੈ, ਬੋੜ ਦੇ ਰੁੱਖ ਦਾ, ਬਟਕ ਦੇ ਰੁੱਖ ਦਾ ਬੀਜ ਹੈ, ਕਿਤਨਾ ਖਸ਼ਕਾਸ਼ ਦੇ ਦਾਣੇ ਤੋਂ ਵੀ ਛੋਟਾ। ਬੰਦਾ ਕਹੇ ਇਸ ਬੀਜ ਚ ਕੀ ਧਰਿਆ ਹੈ? ਲੇਕਿਨ ਸਿਆਣੇ ਨੂੰ ਪਤਾ ਹੈ ਇਸ ਬੀਜ ਵਿਚ ਇੱਕ ਬੋੜ ਪਿਆ ਹੈ। ਇਹ ਬੀਜ ਅਗਰ ਵਕਤ ਪਾ ਕੇ ਸਮੇਂ ਨਾਲ ਫਲ ਪਵੇ, ਇਹਦੇ ਵਿਚੋਂ ਅੰਗੂਰ ਫੁੱਟ ਪਵੇ, ਇਸ ਨੂੰ ਹਾਲਾਤ ਮਿਲ ਜਾਣ, ਇਹਨੂੰ ਠੀਕ ਟਿਕਾਣਾ ਮਿਲ ਜਾਵੇ, ਤੇ ਇਹ ਇੱਕ ਬਹੁਤ ਵੱਡਾ ਬੋੜ ਬਣ ਜਾਏਗਾ। ਬੋੜ ਦੀ ਮਿਸਾਲ ਭਾਈ ਸਾਹਿਬ ਨੇ ਤਾਂ ਦਿੱਤੀ ਏ ਕਿਉਂਕਿ ਸਦੀਆਂ ਲੰਮੀ ਇਹਦੀ ਉਮਰ ਹੈ ਤੇ ਮੀਲਾਂ ਤੱਕ ਪਸਾਰ ਵਾਲੇ ਰੁੱਖ ਇਸ ਸੰਸਾਰ ਤੇ ਅਜੇ ਵੀ ਮੌਜੂਦ ਨੇ। ਮੀਲਾਂ ਵਿਚ ਪਸਰੇ ਹੋਏ ਬੋੜ ਦੇ ਰੁੱਖ, ਜਿਨ੍ਹਾਂ ਰੁੱਖਾਂ ਦੇ ਥੱਲੇ ਪਿੰਡ ਵਸ ਗਏ, ਪੂਰੇ ਪੂਰੇ ਪਿੰਡ ਇੱਕ ਇੱਕ ਬੋੜ ਦੇ ਰੁੱਖ ਥੱਲੇ ਆਬਾਦ ਨੇ। ਏਡੇ ਏਡੇ ਵੱਡੇ ਰੁੱਖ ਇਸ ਧਰਤੀ ਤੇ ਇਸ ਵੇਲੇ ਮੌਜੂਦ ਨੇ। ਔਰ ਬਲਕਿ ਐਸਾ ਵੀ ਹੈ ਕਿਉਂਕਿ ਜਿਵੇਂ ਜਿਵੇਂ ਫੈਲਦਾ ਹੈ ਨਾ, ਇਹ ਫਿਰ ਆਪਣੀਆਂ ਜਿਹਨੂੰ ਦਾੜਾਂ ਕਹਿੰਦੇ ਆ, ਦਾੜੀਆਂ ਕਹਿੰਦੇ ਆ, ਉਹ ਛੱਡਦਾ, ਆਪਣੇ ਟਾਣਾ ਦਾ ਆਪ ਹੀ ਆਸਰਾ ਬਣਾਈ ਚਲਿਆ ਜਾਂਦਾ। ਐਸੇ ਰੁੱਖ ਮੌਜੂਦ ਨੇ ਜਿਨ੍ਹਾਂ ਦਾ ਅਸਲੀ ਮੁੱਢ ਲੱਭਣਾ ਔਖਾ ਹੈ ਕਿ ਪਹਿਲਾਂ ਇਹ ਕਿਹੜੇ ਮੁੱਢ ਤੋਂ ਪੈਦਾ ਹੋਇਆ ਸੀ। ਹਜ਼ਾਰਾਂ ਮੁੱਢਾਂ ਤੇ ਖੜਾ ਹੋਇਆ ਰੁੱਖ, ਇੰਨਾ ਵੱਡਾ ਪਸਾਰ ਆਖਰ ਉੱਠਿਆ ਕਿੱਥੋਂ? ਬਟਕ ਬੀਜ ਮੈਂ ਰਵ ਰਹੇ ਜਾਂਕੋ ਤੀਨ ਲੋਕ ਵਿਸਥਾਰ। ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਵੀ ਇਸੇ ਤਰ੍ਹਾਂ ਜਿਹੜਾ ਤਿੰਨਾਂ ਲੋਕਾਂ ਦਾ ਵਿਸਥਾਰ ਤੇ ਪਸਾਰਾ ਹੈ, ਉਹ ਨਿੱਕੇ ਤੋਂ ਨਿੱਕੇ

ਸੋਟਾ ਜਾਪਦਾ ਹੈ, ਲੇਕਿਨ ਜਦੋਂ ਉਹ ਫੈਲਦਾ ਹੈ ਪਸਰਦਾ ਹੈ ਤਾਂ ਉਹ ਕਈ ਪਿੰਡਾਂ ਨੂੰ ਆਪਣੀ ਛਾਵੇਂ ਵਸਣ ਦੀ ਥਾਂ ਦੇ ਦਿੰਦਾ। ਇਸੇ ਤਰ੍ਹਾਂ ਕਹਿੰਦੇ ਨੇ ਗੁਰ ਸ਼ਬਦ ਦੀ ਮਹਿਮਾ ਹੈ, ਗੁਰਸਿੱਖਾਂ ਨੂੰ ਪਤਾ ਇਸ ਮਹਿਮਾ ਦਾ। ਤੈਸੇ ਗੁਰ ਬਚਨ ਸਚਨ ਗੁਰਸਿੱਖਣ ਮੈਂ, ਗੁਰੂ ਕੇ ਸੱਚੇ ਬਚਨਾਂ ਦਾ ਇਸ ਨੂੰ ਮੰਨਣ ਵਾਲੇ ਸੱਚੇ ਸਿੱਖਾਂ ਦਾ ਲੇਚਾ ਹੈ। ਇਹਦਾ ਮਹਾਤਮ ਸੱਚੀ ਦਰਗਾਹ ਚ ਜਾ ਕੇ ਪਤਾ ਲੱਗੇਗਾ। ਇੱਥੇ ਸ਼ਾਇਦ ਨਾ ਖਿਆਲ ਬਣੇ, ਇੱਥੇ ਸ਼ਾਇਦ ਵਿਸ਼ਵਾਸ ਨਾ ਬਣੇ ਕਿ ਗੁਰਬਾਣੀ ਭਾਈ ਜੀ ਕਾਹਦੇ ਲਈ ਪੜ੍ਹਦੇ, ਕਾਹਦੇ ਲਈ ਵਿਚਾਰੀ ਜਾ ਰਹੀ, ਕਾਹਦੇ ਲਈ ਇਸ ਨੂੰ ਸਮਝਿਆ ਜਾ ਰਿਹਾ। ਜਿਹੜਾ ਪੜ੍ਹਦਾ ਵਿਚਾਰਦਾ ਸਮਝਦਾ ਤੇ ਕਮਾਉਂਦਾ ਹੈ ਨਾ, ਇਹਦਾ ਮਹਾਤਮ ਤਾਂ ਭਾਈ ਸਾਹਿਬ ਕਹਿੰਦੇ ਨੇ ਹਰੀ ਦੁਆਰ ਜਾ ਕੇ, ਪ੍ਰਭੂ ਦੀ ਦਰਗਾਹ ਜਾ ਕੇ ਪਤਾ ਲੱਗੇਗਾ ਕਿ ਕਿੰਨਾ ਮਹਾਨ।

ਨਾਲ ਸ਼ਰਤ ਇਹ ਹੈ ਜਿਵੇਂ ਹੀਰੇ ਦਾ ਪਾਰਖੂ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਹੁੰਡੀ ਦਾ ਮੁੱਲ ਪਾਉਣ ਵਾਲਾ ਸਾਹਮਣੇ ਬੈਠਾ ਹੋਣਾ ਜ਼ਰੂਰੀ ਨਹੀਂ ਤਾਂ ਵਾਕਈ ਕਾਗਜ਼ ਦਾ ਕੋਈ ਮੁੱਲ ਨਹੀਂ ਪੈਂਦਾ, ਜਿਵੇਂ ਬੋਹੜ ਦੇ ਬੀਜ ਦਾ ਠੀਕ ਸਥਾਨ ਤੇ ਠੀਕ ਹਾਲਾਤ ਚ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਉੱਗ ਸਕੇ। ਬੋਹੜਾਂ ਦੇ ਜੇ ਸਾਰੇ ਬੀਜ ਅੱਜ ਤੱਕ ਰੁੱਖ ਬਣਨ ਲੱਗੇ ਹੁੰਦੇ ਸਾਰੀ ਧਰਤੀ ਤੇ ਬੋਹੜਾਂ ਨੇ ਸਾਰਾ ਸਥਾਨ ਮੱਲ ਲਿਆ ਹੁੰਦਾ, ਪਰ ਨਹੀਂ ਐਸਾ ਨਹੀਂ ਹੋਇਆ। ਇੱਕ ਗੋਲ ਦੇ ਦਾਣੇ ਅੰਦਰ ਹਜ਼ਾਰਾਂ ਬੀਜ ਮੌਜੂਦ ਨੇ ਔਰ ਇੱਕ ਰੁੱਖ ਤੇ ਹਰ ਵਰੇ ਲੱਖਾਂ ਗੋਲਾਂ ਲੱਗ ਜਾਂਦੀਆਂ ਨੇ ਤੇ ਸਾਰੇ ਤਾਂ ਰੁੱਖ ਨਹੀਂ ਬਣਦੇ। ਜਿਸ ਬੀਜ ਨੂੰ ਹਾਲਾਤ ਮਿਲਦੇ ਨੇ, ਵਾਤਾਵਰਨ ਬਣਦਾ ਹੈ, ਉਹੀ ਰੁੱਖ ਬਣਦਾ। ਇਸੇ ਤਰ੍ਹਾਂ ਗੁਰਬਾਣੀ ਦੇ ਸੰਬੰਧ ਵੀ ਸਮਝ ਲੈਣਾ, ਹਾਲਾਤ ਬਣਾਉਣੇ ਪੈਂਦੇ। ਇਹਦੀ ਰੁੱਤ ਹੈ ਅੰਮ੍ਰਿਤ ਵੇਲਾ, ਧਿਆਨ ਦੇਣਾ। ਇਹਦੀਆਂ ਜੜ੍ਹਾਂ ਹਿਰਦੇ ਵਿੱਚ, ਇਹਦਾ ਪਸਾਰ ਸੁਰਤੀ ਵਿੱਚ, ਇਹਦਾ ਫਲ ਦਰਗਾਹ ਵਿੱਚ। ਪਰ ਗੱਲ ਇਹ ਹੈ, ਇਨੀਆਂ ਬਰਕਤਾਂ ਵਾਲਾ ਗੁਰੂ ਕਾ ਸ਼ਬਦ ਭਾਗਾਂ ਵਾਲਿਆਂ ਕਿਸੇ ਵਿਰਲਿਆਂ ਨੂੰ ਸਮਝ ਆਏ। ਬਹੁਤੇ ਲੋਕਾਂ ਨੇ ਗੁਰੂ ਸ਼ਬਦ ਦੇ ਮਹੱਤਵ ਨੂੰ ਨਾਮ ਸਮਝਦਿਆਂ ਹੋਇਆ, ਨਾ ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਸਿਰ ਮਾਰ ਛੱਡਿਆ ਹੋਵੇਗਾ ਕਿਆ ਹੈ, ਜਾਂ ਕਈਆਂ ਨੇ ਪੜਿਆ ਹੋਵੇਗਾ ਤੇ ਉਫਰਾ ਉਫਰਾ ਮਰਿਆਦਾ ਰਸਮਨ ਪੜਿਆ ਹੋਵੇਗਾ। ਪਰ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਖੋਜਣ ਵਾਲਿਆਂ ਦੀ ਗੱਲ, ਜੇ ਕੋਈ ਖੋਜੇਗਾ ਤੇ ਪਾ ਲਏਗਾ।

ਭਾਈ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਵਿਲੋਵਣ ਦੀ ਗੱਲ ਹੈ, ਖੋਜਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਵੈਸੇ ਸਾਡਾ ਮਾਰਗ ਗੁਰਸਿੱਖ ਦਾ ਮਾਰਗ ਵੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਥਾਨ ਤੇ ਬੜਾ ਪਿਆਰਾ ਕਹਿੰਦੇ, ਕਹਿੰਦੇ ਸਾਨੂੰ ਆਪਣੇ ਮਾਰਗ ਦਾ ਪਤਾ ਤਾਂ ਹੋਣਾ ਚਾਹੀਦਾ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਹਿਜ ਸਾਡੀ ਮੰਜ਼ਿਲ ਹੈ, ਗੁਰਸਿੱਖੀ ਸਾਡਾ ਮਾਰਗ ਹੈ, ਗੁਰਮਤ ਸਾਡਾ ਮਾਰਗ ਹੈ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ। ਗੁਰਸਿੱਖੀ ਦਾ ਨਾਵਣਾ ਗੁਰਮਤ।

ਗੁਰ ਸਿੱਖੀ ਦਾ ਮੰਨਣਾ ਗੁਰ ਬਚਨੀ ਗਰ ਹਾਰ ਭਰੂ। ਸਿੱਖ ਨੂੰ ਪਤਾ ਹੋਵੇ ਮੈਂ ਨਾਣਾ ਕੈਸਾ ਹੈ, ਗੁਰਬਾਣੀ ਵਿੱਚ ਪਵਿੱਤਰ ਹੋਣਾ, ਮੈਂ ਪੂਜਣਾ ਕਿਸ ਨੂੰ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪੂਜਣਾ ਹੈ, ਆਪੇ ਗੁਰਬਾਣੀ ਪੂਜੀ ਜਾਏਗੀ। ਮੈਂ ਮੰਨਣਾ ਕਿਸ ਨੂੰ ਹੈ, ਗੁਰੂ ਕੇ ਬਚਨਾਂ ਨੂੰ। ਤੇ ਹੋਰ ਬੜੀ ਪਿਆਰੀ ਗੱਲ ਕਹਿੰਦੇ ਨੇ, ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੈ। ਗੁਰੂ ਕੇ ਬਚਨਾਂ ਨੂੰ ਹਿਰਦੇ ਚ ਧਾਰਨ ਕਰਨ ਦਾ ਇੱਕ ਤਰੀਕਾ ਇਹ ਬਹੁਤ ਜ਼ਰੂਰੀ ਹੈ ਕਿ ਮਨੁੱਖ ਆਪਣੀ ਮਨਮਤ ਛੱਡ ਦੇਵੇ, ਹੰਕਾਰ ਛੱਡ ਦੇਵੇ, ਨਿਰਵਾਣ ਹੋ ਕੇ ਗੁਰੂ ਕੀ ਬਾਣੀ ਨੂੰ ਸਮਝਣ ਦਾ ਯਤਨ ਕਰੇ, ਗੁਰੂ ਕੇ ਬਚਨਾਂ ਨੂੰ ਹੁਕਮ ਜਾਣ ਕੇ ਮੰਨੇ। ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੈ। ਤੇ ਪੌੜੀ ਦੀ ਅੰਤਲੀ ਸਾਰ ਤੁਕ ਚ ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਮਿਲੋਵੈ। ਸਤ ਸੰਗਤ ਵਿਚ ਮਿਲ ਕੇ ਗੁਰੂ ਕੇ ਸ਼ਬਦ ਨੂੰ ਰਿੜਕਣਾ ਕਰੇ, ਗੁਰੂ ਕੇ ਸ਼ਬਦ ਨੂੰ ਮਥੇ। ਜਿਨ੍ਹਾਂ ਨੇ ਆਨੰਦ ਲੈਣਾ ਨਾ, ਜਿਨ੍ਹਾਂ ਨੇ ਰਸ ਲੈਣਾ, ਸਵਾਦ ਲੈਣਾ, ਸਵਾਦੀ ਸ਼ਾਇ ਮੂੰਹ ਵਿਚ ਆ ਜਾਵੇ ਤੇ ਬੰਦਾ ਅੰਦਰ ਲੰਘਾਉਂਦਾ ਨਹੀਂ, ਵੱਧ ਤੋਂ ਵੱਧ ਸਮਾਂ ਮੂੰਹ ਚ ਰੱਖਣ ਦਾ ਯਤਨ ਕਰਦਾ। ਤੇ ਮਹਾਰਾਜ ਨੇ ਪਾਵਨ ਬਾਣੀ ਜੀ ਬਚਨ ਕੀਤਾ, ਸਾਰ ਚਬ ਚਬ ਹਰ ਰਸ ਪੀਜੈ। ਗੁਰਬਾਣੀ ਦਾ ਗੁਰ ਸ਼ਬਦ ਦਾ ਜਿਨ੍ਹਾਂ ਨੇ ਆਨੰਦ ਲੈਣਾ, ਉਹ ਗੁਰਬਾਣੀ ਨੂੰ ਰਸ ਲੈ ਕੇ ਪੜ੍ਹਦੇ, ਸਵਾਦ ਲੈ ਕੇ, ਦੁਰਾ ਦੁਰਾ ਕੇ, ਝੂਮ ਝੂਮ ਕੇ, ਗਾ ਗਾ ਕੇ, ਵਿਚਾਰ ਵਿਚਾਰ ਕੇ, ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਨੂੰ ਸਮਝ ਸਮਝ ਕੇ, ਲਗਾ ਮਾਤਰਾ ਤੱਕ ਦਾ ਧਿਆਨ ਰੱਖ ਕੇ ਠੀਕ ਉਚਾਰਨ ਕਰਦੇ ਆ, ਵਿਚਾਰ ਦੇ ਨਾਲ ਪੜ੍ਹਦੇ ਨੇ, ਉਹ ਸਵਾਦ ਲੈਂਦੇ ਨੇ, ਉਹ ਰਸ ਲੈਂਦੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ

ਤੇ ਜੋ ਕੁਝ ਧਰਤੀ ਤੇ ਉਪਲਬਧ ਹੈ ਨਾ, ਸਿਵਾਏ ਕੁਝ ਕੁ ਚੀਜ਼ਾਂ ਜਿਹੜੀਆਂ ਧੁੱਪ ਤੇ ਖੁਸ਼ਕੀ ਮੰਗਦੀਆਂ, ਬਾਕੀ ਧਰਤੀ ਦਾ ਸਾਰਾ ਪਦਾਰਥ ਸਮੁੰਦਰ ਦੇ ਅੰਦਰ ਮੌਜੂਦ ਹੈ। ਸੋਨਾ ਚਾਂਦੀ ਹੀਰੇ ਜਵਾਹਰਾਤ ਇੱਥੋਂ ਤੱਕ ਕਿ ਇਸ ਵੇਲੇ ਤਾਂ ਬੰਦਾ ਆਪਣੀ ਖਾਦ ਖੁਰਾਕ ਦੇ ਮਾਮਲੇ ਵਿੱਚ ਵੀ ਸਮਝਦਾ ਨਾ, ਧਰਤੀ ਤੋਂ ਪੂਰੀ ਨਾ ਹੋਈ ਤੇ ਸਮੁੰਦਰ ਦੀਆਂ ਤਹਿਆਂ ਵਿੱਚ ਬੜਾ ਕੁਝ ਮੌਜੂਦ। ਸਮੁੰਦਰ ਦੀਆਂ ਤਹਿਆਂ ਚ ਪਾਏ ਜਾਣ ਵਾਲੇ ਇਤਨੇ ਐਸੀ ਕਿਸਮ ਦੇ ਪੌਦੇ ਨੇ ਜਿਹੜੇ ਹੇਠਾਂ ਤਹਿਆਂ ਵਿੱਚ ਹੀ ਪਲਦੇ ਨੇ, ਤਹਿਆਂ ਵਿੱਚ ਹੀ ਖਤਮ ਹੋ ਜਾਂਦੇ। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉਧਰ ਝਾਕਣੇ, ਬਾਕੀ ਬੜਾ ਕੁਝ ਇਤਨਾ ਹੈ। ਧਰਤੀ ਤੇ ਵਰਤੋਂ ਵਿੱਚ ਆ ਰਹੇ ਸੋਨੇ ਨਾਲੋਂ ਦਰਜਨਾ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਿਆਂ ਵਿੱਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਹਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਧੀਆਂ ਸਮੁੰਦਰ ਦੇ ਕੰਢਿਆਂ ਤੇ ਪਈਆਂ ਰੁਲਦੀਆਂ, ਉਹਨਾਂ ਚ ਮੋਤੀ ਨਹੀਂ ਹੁੰਦੀ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿੱਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ, ਲੱਭਦਾ ਉਸ ਸਿੱਧੀ ਵਿੱਚੋਂ ਇਹ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ ਜਿਹਦੇ ਵਿੱਚ ਜੀਣ ਵਾਲਾ ਜਾਨਵਰ, ਉਸ ਸਿੱਧੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਢ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀਹ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਪੁੱਛਦਾ ਕਰਦੇ ਨੇ, ਕਹਿੰਦੇ ਵੀ ਤਾਂ ਉਸੇ ਲੱਭ ਤੋਂ ਹੀ ਬਣਿਆ ਜਿਸ ਤੋਂ ਮੋਤੀ ਬਣਦਾ। ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ ਹੈ। ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ ਚ ਸਾਹ ਰੋਕ ਕੇ ਡੁੱਬੀਆਂ ਮਾਰਦੇ ਸੀ, ਸਾਹ ਰੋਕ ਕੇ। ਇਹਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ ਉਹ ਸਮੁੰਦਰ ਦੀਆਂ ਤਹਿਆਂ ਵਿੱਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ ਚੋਂ ਖੋਜ ਕੇ ਫਿਰ ਹਰ ਮੋਤੀ ਚੋਂ ਸਿੱਪੀ ਨਹੀਂ ਲੱਭਣਾ, ਕਿਸੇ ਕਿਸੇ ਮੋਤੀ ਚੋਂ ਲੱਭਣਾ, ਕਿਸੇ ਕਿਸੇ ਸਿੱਪੀ ਵਿੱਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ ਚ ਬੜਾ ਕੁਝ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ ਜੀ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉੱਥੇ ਕਿਨਾਰਿਆਂ ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸਲੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ, ਤਹਿ ਵਿੱਚੋਂ ਡੁੱਬੀ ਮਾਰਦਾ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ ਔਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ। ਆਮ ਤੌਰ ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ ਤੇ ਵਿੱਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਫੁੜ ਤੋਂ ਮਰ ਜਾਂਦਾ ਸੁੱਕ ਜਾਂਦਾ, ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣਦਾ। ਲੇਕਿਨ ਹੰਸ ਕਰਦਾ ਹੈ ਮਿਹਨਤ, ਉਸ ਸਿੱਪੀ ਨੂੰ ਖੋਲ ਕੇ ਮੋਤੀ ਜਾਨਵਰ ਦੇ ਮੂੰਹ ਵਿੱਚੋਂ, ਉਹਦੇ ਕਬਜ਼ੇ ਵਿੱਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ ਉਹ ਤਹਿਆਂ ਵਿੱਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਿਆਂ ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿੱਚੋਂ। ਕਹਿੰਦੇ ਜਿਵੇਂ ਸਮੁੰਦਰ ਵਿੱਚ ਸਰੋਵਰ ਵਿੱਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਹਚੈ ਪ੍ਰਸਾਦ ਪਾਵੇ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿੱਚ ਹੀਰੇ ਵੀ ਹੁੰਦੇ, ਮੋਤੀ ਵੀ ਹੁੰਦੇ ਨੇ। ਪਰਬਤਾਂ ਨੂੰ ਖੋਜ ਕੇ ਉਹਨੂੰ ਖਨਵਾਰਾ ਜਿਹੜੇ ਖਾਣਾ ਪੱਟਣ ਵਾਲੇ ਲੋਕ ਨੇ, ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ, ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ, ਤੇ ਨਿਹਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨਸ ਦੇ ਕੇ ਉਹ ਸੰਸਾਰ ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ, ਕੀਤੇ ਇਸ ਨੂੰ ਤਰਾਸ਼ਣਾ।

ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚਿੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ 'ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿੱਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ ਕਮਾਲ ਹੈ, ਉਸ ਦੀ ਖੋਜ। ਕਹਿੰਦੇ ਨੇ ਖਣਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ 'ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ, ਉਹ ਜਾ ਕੇ ਚੰਦਨ ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ 'ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ 'ਚ ਬੰਦ ਕਰਕੇ, ਉਹ ਸੈਂਟ ਸ਼ੀਸ਼ੀਆਂ 'ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦਾ। ਉਹਦੀ ਮਿਹਨਤ ਨੂੰ ਦਾਤ ਦੇਣੀ ਪੈ ਗਈ, ਨਹੀਂ ਤਾਂ ਜੰਗਲ 'ਚ ਪਿਆ ਖਤਮ ਹੋ ਜਾਂਦਾ। ਜੰਗਲ 'ਚ ਪਈ ਉਹ ਹਵਾ 'ਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਵਾਸੀ ਨੇ, ਉਹ ਸੁਵਾਸ ਜਿਹੜੀ ਹੈ ਸਾਡੇ ਨੱਕਾਂ ਤੱਕ ਤੇ ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸ ਨੇ ਮਿਹਨਤ ਕਰਕੇ ਆਮ ਬੂਟਿਆਂ ਦੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿੱਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ 'ਚ ਲੈ ਜਾਂਦੀ। ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖੜਨ ਵਾਲੇ ਖਣਵਾਰੇ ਨੇ ਹੀਰਾ ਸੰਸਾਰ 'ਚ ਲੈ ਜਾਂਦਾ। ਜਿਵੇਂ ਹੰਸ ਵਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ 'ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿੱਚੋਂ ਇੱਕ ਨਾਮ ਦੀ ਗੱਲ ਨਹੀਂ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿੱਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ।

ਇਹ ਭੋਜਨ ਦਾ ਪਿਆਰ ਜਾਗੇ, ਪਰ ਜਾਗਦਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਵਿੱਚ ਵੇਖਿਆ, ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣੇ, ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਜੋ ਬਚਨ ਕਰਦਾ ਹੈ ਗੁਰੂ ਜੋ ਬਾਣੀ ਕਹਿੰਦਾ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ? ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਤੱਖ ਗੁਰੂ ਨਿਸਤਾਰ ਹੈ। ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਵੀ ਸੇਵਾ ਕੀਤੀ। ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਮੰਗੇ ਨੇ, ਉਹ ਵੀ ਮਿਲੇ। ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ੍ਹ ਲੈਣ ਤੇ ਕੇਵਲ ਗਾ ਲੈਣ ਤੇ ਸਦਕਾ ਹੀ ਪ੍ਰਸ਼ਾਦਾ ਮਿਲ ਜਾਂਦਾ, ਮਾਨ ਇੱਜ਼ਤ ਵੀ ਮਿਲੀ ਜਾਂਦੀ। ਪਰ ਖੋਜ ਆਪਣੀ ਆਪਣੀ, ਜੇ ਇਸ ਵਿੱਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ, ਇਸੇ ਗੁਰਬਾਣੀ, ਇਸੇ ਗੁਰਬਚਨ, ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ, ਪ੍ਰਭੂ ਨੂੰ ਮਿਲਣ ਦਾ ਸਮਾਰਗ ਪ੍ਰਾਪਤ ਹੈ। ਖੋਜ ਆਪਣੀ ਆਪਣੀ। ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ। ਸਾਹਿਬ ਸੱਚੇ ਪਾਤਸ਼ਾਹ ਬਾਣੀ ਸਾਨੂੰ ਬਖਸ਼ੀ ਹੈ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ।

ਇਹ ਤਾਂ ਗੱਲ ਮੰਨਣ ਦੀ, ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ, ਗੁਰੂ ਕੇ ਅਨੁਸਾਰੀ ਕਰਕੇ, ਗੁਰੂ ਨੂੰ ਮੰਨਣ ਹਾਰਾ ਕਰਕੇ, ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕਿਆ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ, ਜੀਵਾ ਪਵਿੱਤਰ ਹੋਵੇਗਾ। ਸ਼ਬਦ ਕੰਨਾਂ ਵਿੱਚ ਪਵੇਗਾ, ਕੰਨ ਪਵਿੱਤਰ ਹੋਣਗੇ। ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ, ਮਨੋਰਥ ਪੂਰੇ ਹੋਣਗੇ। ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣਿਓ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਰਹੇ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ ਸਾਧ ਸੰਗਤ ਸੱਚਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ। ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਉਹ ਤਿੰਨ ਮਿਸਾਲਾਂ ਦਿੱਤੀਆਂ। ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕਦੇ ਵੱਲ ਮੂੰਹ ਨਹੀਂ ਕਰਦਾ, ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ, ਮੋਤੀ ਕੀ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ, ਘੰਟਿਆਂ ਬੱਧੀ ਹਿਲਦਾ ਨਹੀਂ। ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੇ ਊੜ ਆਵੇ ਸੈਕੋ ਸੱਚ ਸਪਾਛੇ, ਬਚਰੇ ਛੜਿਆ ਤਿਨ ਕਵਣ ਖਲਾਵੇ, ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਉਹ ਕੂਹਾਂ ਜਾ ਕੇ ਸਹਿਆ, ਕੂਹਾਂ ਦੂਰ ਜਾ ਕੇ ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ, ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕੇ। ਤੇ ਹੈ ਤੇਰਾ ਫਰਕ ਕੋਈ ਨੀ, ਜੇ ਚੇਲਾ ਬਣ ਜਾਵੇ, ਸਿੱਖ ਬਣ ਜਾਵੇ, ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ, ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ। ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ, ਉੱਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ। ਤੇ ਆਦਿ ਪੁਰਖ ਆਦੇਸ਼ ਕਰ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਏ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ ਕੰਮ

ਤੇ ਜਿੱਥੇ ਧੁਨੀ ਹੈ ਉੱਥੇ ਇੱਕ ਨਾੜ ਹੁੰਦੀ ਏ, ਉਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ। ਜਦੋਂ ਦਾਈ ਨੇ ਕੱਟਿਆ ਸੀ ਨਾ ਉਹ ਨਾੜ ਜਦੋਂ ਕੱਟੀ ਸੀ ਉਸ ਨੂੰ ਨਾੜਾ ਵੀ ਕਹਿੰਦੇ ਨੇ, ਪਰ ਇੱਥੇ ਫਰੀਦ ਜੀ ਨੇ ਨਾਲਾ ਕਿਹਾ। ਕਹਿੰਦੇ ਕਿ ਜੇ ਤੈਂ ਨਾਲਾ ਕੱਪਿਆ, ਕੱਪਣਾ ਕਹਿੰਦੇ ਨੇ ਕੱਟਣ ਨੂੰ, ਤੇ ਤਨ ਕੱਪੇ ਚੁੱਖ। ਕਹਿੰਦੇ ਕਿ ਐ ਬੰਦਿਆ ਜਦੋਂ ਤੇਰਾ ਇਹ ਨਾਲਾ ਕੱਟਿਆ ਗਿਆ, ਦਾਈ ਨੇ ਕੱਟਿਆ, ਤੇ ਜੇ ਤੂੰ ਸਿਮਰਨ ਨਹੀਂ ਸੀ ਕਰਨਾ ਤੇ ਦਾਈ ਤੇਰੀ ਗਰਦਨ ਹੀ ਕੱਟ ਦਿੰਦੀ ਚੰਗਾ ਸੀ। ਕਹਿੰਦੇ ਕਿ ਪਵਾ ਨਾ ਇੱਤੀ ਮਾਮਲੇ, ਇਤਨਿਆਂ ਮਾਮਲਿਆਂ ਵਿੱਚ ਨਾ ਪੈਂਦਾ, ਇਤਨਿਆਂ ਝਗੜਿਆਂ ਵਿੱਚ ਨਾ ਪੈਂਦਾ। ਕਦੇ ਬੰਦਾ ਆਪ ਦੁਖੀ ਹੁੰਦਾ, ਕਦੇ ਦੂਜੇ ਨੂੰ ਦੁਖੀ ਕਰਦਾ। ਤੇ ਸਤਸੰਗਤ ਐਸਾ ਕਦੇ ਨਾ ਸੋਚਣਾ ਕਿ ਜਿਹੜਾ ਬੰਦਾ ਕਿਸੇ ਨੂੰ ਦੁੱਖ ਦਿੰਦਾ ਉਹ ਦੁਖੀ ਨਹੀਂ ਹੁੰਦਾ। ਉਹ ਵੀ ਬਹੁਤ ਦੁਖੀ ਹੁੰਦਾ ਜਿਹੜਾ ਕਿਸੇ ਨੂੰ ਦੁੱਖ ਦੇਵੇ। ਕਿਸੇ ਨੇ ਬੜਾ ਸੁੰਦਰ ਲਿਖਿਆ, ਉਹ ਕਹਿਣ ਲੱਗਾ ਜਿਹੜਾ ਬੰਦਾ ਦੁਖੀ ਹੋਵੇ ਤੇ ਦੁਖੀ ਬੰਦਾ ਇਹ ਗੱਲ ਹਮੇਸ਼ਾ ਕਹਿੰਦਾ ਕਿ ਹੇ ਪਰਮਾਤਮਾ ਮੌਤ ਦੇ ਦੇ,

ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ, ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ। ਤੇ ਕਹਿੰਦੇ ਕਿ ਮਰੇ ਧੀ ਜੋ ਕੁੱਲ ਨੂੰ ਦਾਗ ਲਾਵੇ, ਮਰੇ ਨੂੰ ਜਿਹੜੀ ਸ਼ਰਮਸਾਰ ਨਾਹੀ, ਮਰੇ ਪਤੀ ਜੋ ਦਰ ਦਰ ਭਵੇਂ ਫਿਰਦਾ, ਮਰੇ ਇਸਤਰੀ ਜੋ ਵਫਾਦਾਰ ਨਾਹੀ, ਮਰੇ ਦੁਖੀ ਜੋ ਰੋਗੀ ਹਮੇਸ਼ ਰਹਿੰਦਾ, ਮਰੇ ਵੈਦ ਜਿਹਦੀ ਦਵਾ ਕਾਰ ਨਾਹੀ, ਜਿਹਦੀ ਦਵਾਈ ਕਿਸੇ ਨੂੰ ਠੀਕ ਹੀ ਨਾ ਕਰੇ, ਮਰੇ ਪਿਤਾ ਜੋ ਫਰਜ਼ ਨੂੰ ਛੱਡ ਦੇਵੇ। ਕਈ ਬੱਚਿਆਂ ਨੂੰ ਛੱਡ ਕੇ ਟੁਰ ਜਾਂਦੇ ਨੇ, ਦੂਜੇ ਦੇ ਪਿੱਛੇ ਲੱਗ ਕੇ ਬੱਚੇ ਛੱਡ ਦਿੱਤੇ। ਉਹ ਇਹ ਵੀ ਨਹੀਂ ਸਮਝਦੇ ਬੱਚੇ ਕਿਹਦੇ ਆਸਰੇ ਰਹਿਣਗੇ। ਥੋੜਾ ਜਿਹਾ ਕਿਸੇ ਨੇ ਲਾਲਚ ਦਿੱਤਾ, ਬੱਚੇ ਛੱਡ ਦਿੱਤੇ। ਮਰੇ ਪਿਤਾ ਜੋ ਫਰਜ਼ ਨੂੰ ਛੱਡ ਦੇਵੇ, ਮਰੇ ਮਾਤਾ ਜੋ ਨੇਕ ਵਿਚਾਰ ਨਾਹੀ। ਤੇ ਕਹਿੰਦੇ ਸਭ ਤੋਂ ਪਹਿਲੇ ਸੰਸਾਰ ਤੋਂ ਉਹ ਮਰ ਜਾਏ ਜਿਹਦਾ ਬਾਣੀ ਦੇ ਨਾਲ ਪਿਆਰ ਨਾ ਹੈ। ਇੱਕ ਵਾਰੀ ਆਖੋ ਪਿਆਰ ਨਾਲ।

ਇੱਕ ਰਾਜੇ ਦੀ ਲੜਕੀ ਸੀ। ਪਰਮਾਤਮਾ ਨੇ ਉਹਦੇ ਲੇਖ ਹੀ ਐਸੇ ਲਿਖੇ, ਉਹਦੇ ਸੰਯੋਗਾਂ ਦੇ ਵਿੱਚ ਕੋਈ ਲੜਕਾ ਨਹੀਂ ਸੀ, ਉਹਦੇ ਕਰਮ ਹੀ ਐਸੇ ਸਨ ਕਿ ਉਹਦੀ ਜ਼ਿੰਦਗੀ ਵਿੱਚ ਕਦੇ ਘਰ ਵਸ ਹੀ ਨਹੀਂ ਸੀ ਸਕਦਾ। ਤੇ ਸਾਧ ਸੰਗਤ ਕਿਤਨੀ ਨਿਆਮਤ ਹੈ, ਕਈਆਂ ਨੂੰ ਵਾਹਿਗੁਰੂ ਘਰ ਵਸਣ ਦਾ ਚਾਂਸ ਦਿੰਦਾ, ਉਹ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਘਰ ਉਜਾੜ ਕੇ ਰੱਖ ਦਿੰਦੇ ਨੇ। ਕਹਿੰਦੇ ਕਿ ਉਹ ਜਿਹੜੀ ਬੱਚੀ ਸੀ ਜਦੋਂ ਜਵਾਨ ਹੋਈ, ਵਰ ਲਾਇਕ ਹੋਈ, ਰਾਜੇ ਨੇ ਉਸੇ ਮੰਗਣੀ ਕੀਤੀ। ਬੜੇ ਰਾਜਿਆਂ ਨੂੰ ਬੁਲਾਇਆ, ਰਾਜਕੁਮਾਰ ਆਏ, ਉਸ ਬੱਚੀ ਦਾ ਸਵੰਬਰ ਰਚਿਆ ਗਿਆ। ਤੇ ਸਾਧ ਸੰਗਤ ਉਹਦੇ ਕਰਮਾਂ ਚ ਇਹ ਲਿਖਿਆ ਸੀ ਕਿ ਜਿਹੜੇ ਵੀ ਲੜਕੇ ਨਾਲ ਉਹਦੀ ਮੰਗਣੀ ਹੋਏਗੀ ਉਹ ਲੜਕਾ ਸੰਸਾਰ ਤੋਂ ਚਲਾ ਜਾਏਗਾ। ਮੰਗਣੀ ਹੋਈ, ਜਦੋਂ ਸ਼ਾਦੀ ਦਾ ਦਿਨ ਤੈਅ ਕੀਤਾ ਗਿਆ, ਬਰਾਤ ਤੋਂ ਕੁਝ ਦਿਨ ਪਹਿਲਾਂ ਉਹ ਬੱਚਾ ਦੁਨੀਆਂ ਤੋਂ ਚਲਾ ਗਿਆ। ਬੜਾ ਦੁੱਖ ਹੋਇਆ, ਰਾਜੇ ਦੇ ਘਰ ਵੀ ਬੜਾ ਦੁੱਖ ਮਨਾਇਆ ਗਿਆ, ਇਸ ਲੜਕੀ ਨੇ ਵੀ ਬੜਾ ਦੁੱਖ ਮਨਾਇਆ। ਚਲੋ ਸਾਲ ਬੀਤਿਆ, ਇੱਕ ਵਾਰ ਫਿਰ ਸਵੰਬਰ ਹੋ ਗਿਆ, ਫਿਰ ਉਸੇ ਤਰ੍ਹਾਂ ਬਰਾਤ ਤੋਂ ਚਾਰ ਦਿਨ ਪਹਿਲਾਂ ਲੜਕਾ ਫਿਰ ਦੁਨੀਆਂ ਤੋਂ ਚਲਾ ਗਿਆ। ਇਸੇ ਤਰ੍ਹਾਂ ਰਾਜੇ ਨੇ 12-13 ਵਾਰ ਲੜਕੀ ਦਾ ਵਰ ਢੂੰਡਿਆ, ਤੇ ਜਿਹੜਾ ਵੀ ਵਰ ਢੂੰਡਦਾ ਸੀ ਉਹੀ ਉਹ ਦੁਨੀਆਂ ਤੋਂ ਚਲਾ ਜਾਂਦਾ ਸੀ। ਆਖਰ ਵਿੱਚ ਅੱਖਾਂ ਵਿੱਚ ਹੰਝੂ ਭਰ ਕੇ ਆਪਣੇ ਪਿਤਾ ਕੋਲ ਆ ਗਈ, ਹੱਥ ਜੋੜ ਕੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਤੁਹਾਡਾ ਤੇ ਕੋਈ ਕਸੂਰ ਨਹੀਂ, ਜੇ ਅਕਾਲ ਪੁਰਖ ਨੇ ਮੇਰੀ ਝੋਲੀ ਚ ਹੀ ਸੁਹਾਗ ਨਹੀਂ ਪਾਇਆ ਤਾਂ ਤੁਸੀਂ ਕਿੱਥੋਂ ਪਾਓਗੇ। ਵੈਰਾਗ ਦੇ ਵਿੱਚ ਆ ਕੇ ਇਹਨੇ ਆਪਣੇ ਪਿਤਾ ਦੀ ਝੋਲੀ ਦੇ ਵਿੱਚ ਬੈਠੀ ਹੋਈ ਪਿਤਾ ਦੇ ਵਸਤਰ ਕੱਪੜੇ ਭੇਜ ਦਿੱਤੇ। ਬੜਾ ਵੈਰਾਗ ਆ ਰਿਹਾ ਸੀ ਤੇ ਕਹਿ ਰਹੇ ਸੀ, ਹੇ ਪਰਮਾਤਮਾ ਜੇ ਤੂੰ ਮੇਰਾ ਘਰ ਹੀ ਨਹੀਂ ਸੀ ਵਸਾਣਾ ਤੇ ਤੂੰ ਮੈਨੂੰ ਇਤਨਾ ਨੇਕ ਕਿਉਂ ਬਣਾ ਦਿੱਤਾ। ਰਾਜੇ ਦੇ ਘਰ ਜਨਮ ਦੇ ਕੇ, ਕਹਿੰਦੇ ਨੇ ਕਿ ਰਾਜੇ ਦੇ ਘਰ ਮੋਤੀਆਂ ਦਾ ਕਾਲ ਨਹੀਂ ਹੁੰਦਾ, ਪਰ ਕਹਿੰਦੇ ਨੇ ਕਿ ਜਿਸ ਨੂੰ ਪਰਮਾਤਮਾ ਨਾ ਦੇਵੇ ਭਾਵੇਂ ਬਾਦਸ਼ਾਹ ਦੇ ਘਰ ਜਨਮ ਲੈ ਲਵੇ। ਹਜ਼ੂਰ ਕਹਿੰਦੇ ਨੇ ਬਾਲੀ ਰੋਵੈ, ਉਹ ਬਾਲੀ ਉਹ ਲੜਕੀ ਉਹ ਬੜੀ ਦੁਖੀ ਹੋ ਕੇ ਰੋ ਰਹੀ ਸੀ। ਪਰ ਜਦੋਂ ਉਸਨੇ ਦੇਖਿਆ ਕਿ ਸਾਰਾ ਸੰਸਾਰ ਹੀ ਦੁਖੀ ਹੈ, ਇੱਕ ਮਹਾਂਪੁਰਸ਼ ਨੇ ਆ ਕੇ ਇਸ ਬੱਚੀ ਨੂੰ ਦਿਲਾਸਾ ਦਿੱਤਾ। ਉਹ ਕਹਿਣ ਲੱਗੇ, ਬੇਟਾ ਤੇਰਾ ਤਾਂ ਘਰ ਵਸਿਆ ਹੀ ਨਹੀਂ,
ਇੱਥੇ ਤਾਂ ਐਸੇ ਐਸੇ ਲੋਕ ਪਏ ਨੇ ਜਿਨ੍ਹਾਂ ਦਾ ਵਸਦਾ ਹੈ ਤੇ ਫਿਰ ਉਜੜ ਜਾਂਦਾ ਹੈ। ਇੱਥੇ ਕੁਝ ਐਸੇ ਲੋਕ ਵੀ ਪਏ ਨੇ ਜਿਨ੍ਹਾਂ ਦਾ ਘਰ ਪਰਮਾਤਮਾ ਵਸਾ ਦਿੰਦਾ ਹੈ, ਉਹ ਐਸੀ ਗਲਤੀ ਕਰਦੇ ਨੇ, ਐਸਾ ਔਗਣ ਕਰਦੇ ਨੇ, ਆਪਣੇ ਘਰ ਨੂੰ ਉਜਾੜ ਦਿੰਦੇ ਨੇ। ਸਤਸੰਗਤ ਕਈ ਲੋਕ ਤਰਸਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਕੋਈ ਝੋਲੀ ਵਿੱਚ ਬੱਚਾ ਦੇਵੇ। ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਕਈ ਭਰਿਆ ਹੋਇਆ ਪਰਿਵਾਰ ਹੀ ਛੱਡ ਕੇ ਟੁਰ ਜਾਂਦੇ। ਨਾਨਕ ਦੁਖੀਆ ਸਭ ਸੰਸਾਰ, ਇੱਕ ਵਾਰੀ ਪੜ੍ਹੀਏ। ਅੱਜ ਮੈਂ ਅਰਜ਼ ਕਰਾਂਗਾ ਦਾਨ ਕੀ ਹੈ। ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਸਿਰਫ ਇਸੇ ਹੀ ਪੰਕਤੀ ਦਾ ਅਰਥ ਕਰਨਾ ਹੈ।

ਕਿਉਂਕਿ ਦੁਨੀਆਂ ਕੀ ਆਖੇਗੀ। ਰਾਜੇ ਕੋਲ ਮੰਗਣ ਗਿਆ ਸੀ, ਫਿਰ ਵੀ ਭੁੱਖਾ ਰਹਿ ਗਿਆ। ਕੁਝ ਦੇ ਦੇ, ਕਹਿਣ ਲਗਾ ਦੇ ਦਿਆਂ। ਚਾਹੁੰਦਾ ਤੇ ਖਜ਼ਾਨੇ ਚੋਂ ਮੋਹਰਾਂ ਦੇ ਸਕਦਾ ਸੀ, ਤੇ ਜਿੱਥੇ ਇਹ ਖੜਾ ਸੀ ਨਾ ਰਾਜਾ, ਉਹਦੇ ਨੇੜੇ ਘੋੜਿਆਂ ਦੀ ਲਿੱਦ ਪਈ ਸੀ। ਰਾਜੇ ਨੇ ਬੁੱਕ ਭਰਿਆ ਤੇ ਇਸ ਮਹਾਂਪੁਰਸ਼ ਦੀ ਝੋਲੀ ਵਿੱਚ ਪਾ ਦਿੱਤਾ ਘੋੜਿਆਂ ਦੀ ਲਿੱਦ। ਤੇ ਮਹਾਂਪੁਰਸ਼ਾਂ ਨੇ ਕੀ ਆਖਿਆ, ਸਤਸੰਗਤ ਰੱਬ ਦਾ ਪਿਆਰਾ ਵੀ ਹੋਵੇ ਤਾਂ ਇਹੋ ਜਿਹਾ ਹੋਵੇ ਨਾ, ਜੇ ਨਕਲੀ ਹੁੰਦਾ ਤੇ ਥੱਲੇ ਡੋਲ ਦਿੰਦਾ। ਝੋਲੀ ਵਿੱਚ ਲਿੱਦ ਲੈ ਕੇ ਤੇ ਕਹਿਣ ਲੱਗਾ ਰੱਬ ਦਾ ਪਿਆਰਾ ਕਿ ਮਹਾਰਾਜ ਤੈਨੂੰ ਬਹੁਤ ਦੇਵੇ, ਤੇਰਾ ਰਾਜ ਭਾਗ ਕਾਇਮ ਰਵੇ। ਜੋ ਤੂੰ ਮੈਨੂੰ ਦਿੱਤਾ ਪਰਮਾਤਮਾ ਤੇਰੇ ਇਸ ਦਾਨ ਨੂੰ ਫਲੀਭੂਤ ਕਰੇ। ਰੱਬ ਦਾ ਪਿਆਰਾ ਲੈ ਕੇ ਚਲਾ ਗਿਆ। ਤੇ ਸਤਸੰਗਤ, ਕਮਾਲ ਦੀ ਗੱਲ ਹੈ, ਰਸਤੇ ਵਿੱਚ ਉਸਨੂੰ ਲੋਕ ਪੁੱਛਦੇ ਨੇ ਕੀ ਮਿਲਿਆ, ਕੀ ਦਿੱਤਾ ਰਾਜੇ ਨੇ। ਉਹ ਕਹਿਣ ਲੱਗਾ ਬਹੁਤ ਕੁਝ ਦਿੱਤਾ ਰਾਜਾ ਜੀ। ਹੋਇਆ ਰਾਜੇ ਦੀ ਨਿੰਦਿਆ ਨਹੀਂ ਕੀਤੀ। ਫਿਰ ਪੁੱਛਣ ਵਾਲੇ ਨੇ ਪੁੱਛਿਆ, ਆਖਰ ਵਿਖਾ ਤੇ ਸਹੀ ਕੀ ਦਿੱਤਾ। ਉਹ ਕਹਿਣ ਲੱਗਾ, ਕਿਸੇ ਹੋਰ ਦਰਵਾਜ਼ੇ ਤੋਂ ਕੁਝ ਲੈ ਕੇ ਆਉਂਦਾ ਤੇ ਮੈਂ ਜ਼ਰੂਰ ਵਿਖਾ ਸਕਦਾ ਸੀ, ਪਰ ਰਾਜੇ ਨੇ ਇੰਨੀ ਕੀਮਤੀ ਚੀਜ਼ ਦਿੱਤੀ ਹੈ, ਮੈਂ ਵਿਖਾ ਨਹੀਂ ਸਕਦਾ। ਇੰਨੀ ਕੀਮਤੀ, ਕੋਈ ਹੀਰੇ ਦਿੱਤੇ ਹੋਣਗੇ, ਸੋਨਾ ਦਿੱਤਾ ਹੋਵੇਗਾ। ਉਹ ਕਹਿਣ ਲੱਗਾ, ਨਹੀਂ, ਬੜੀ ਕੀਮਤੀ ਚੀਜ਼ ਹੈ, ਕੋਈ ਗੱਲ ਨਹੀਂ, ਭਾਵੇਂ ਇਹ ਕੁਛ ਵੀ ਹੈ ਪਰ ਦਿੱਤਾ ਤਾਂ ਰਾਜੇ ਦਾ ਹੋਇਆ। ਆਪਣੀ ਕੁਟੀਆਂ ਦੇ ਸਾਹਮਣੇ ਬੜੇ ਸਤਿਕਾਰ ਨਾਲ ਇਸ ਲਿੱਦ ਨੂੰ ਰੱਖ ਦਿੱਤਾ। ਆਪ ਤਾਂ ਫਿਰ ਬੰਦਗੀ ਵਿੱਚ ਜੁੜ ਗਿਆ, ਕਿਉਂਕਿ ਉਹਦਾ ਕੰਮ ਹੀ ਬੰਦਗੀ ਕਰਨਾ ਸੀ। ਪਰ ਇੱਕ ਗੱਲ ਬੜੀ ਕਮਾਲ ਦੀ ਹੈ, ਉਸ ਤੋਂ ਬਾਅਦ ਉਸਨੇ ਮੰਗਣਾ ਛੱਡ ਦਿੱਤਾ। ਹੁਣ ਪਿੰਡ ਵਿੱਚ ਨਹੀਂ ਜਾਂਦਾ, ਹੁਣ ਕਿਸੇ ਦੇ ਦਰਵਾਜ਼ੇ ਤੇ ਨਹੀਂ ਜਾਂਦਾ। ਤੇ ਜਦੋਂ ਉਸਨੂੰ ਭੁੱਖ ਲੱਗਦੀ ਹੈ, ਨਾਲ ਦੇ ਫਕੀਰ ਉਸਨੂੰ ਕਹਿੰਦੇ ਨੇ, ਜੇ ਤੂੰ ਨਹੀਂ ਜਾਣਾ ਤੇ ਸਾਡੇ ਕੋਲ ਲੈ ਕੇ ਖਾ ਲੈ। ਉਹ ਕਹਿਣ ਲੱਗਾ, ਨਹੀਂ, ਮੈਂ ਰਾਜੇ ਦੇ ਘਰੋਂ ਮੰਗ ਕੇ ਲਿਆਇਆ, ਹੁਣ ਕਿਸੇ ਹੋਰ ਕੋਲੋਂ ਨਹੀਂ ਮੰਗਣਾ। ਆਖਰ ਇੱਕ ਦਿਨ ਰਾਜਾ ਆਇਆ, ਸ਼ਿਕਾਰ ਖੇਲਦਾ ਖੇਲਦਾ ਕੀ ਦੇਖਿਆ ਕਿ ਇੱਕ ਸਾਧੂ ਦੀ ਕੁਟੀ ਹੈ। ਵਜ਼ੀਰ ਨੂੰ ਕਹਿਣ ਲੱਗਾ, ਇਹ ਕੌਣ ਨੇ। ਕਹਿਣ ਲੱਗਾ, ਜੀ ਸਾਧੂ ਨੇ। ਇਹ ਕੀ ਕਰਦੇ ਨੇ? ਕਹਿਣ ਲੱਗਾ, ਜੀ ਇੱਥੇ ਬੰਦਗੀ ਕਰਦੇ ਨੇ। ਕਹਿਣ ਲੱਗਾ, ਇਹ ਗੱਲ ਬੜੀ ਕਮਾਲ ਦੀ ਹੈ, ਇਹਨਾਂ ਦੀ ਜਿਹੜੀ ਕੁਟੀਆਂ ਦੇ ਉੱਪਰ ਛੱਤ ਪਈ ਹੈ, ਉਹ ਤਾਂ ਕਾਨਿਆਂ ਦੀ, ਤੇ ਇਹਨਾਂ ਦੀ ਕੁਟੀਆਂ ਦੇ ਅੱਗੇ ਲਿੱਦ ਬੜੀ ਪਈ ਹੈ। ਇਹ ਤਾਂ ਇੰਜ ਲੱਗਦਾ ਕਿ ਜਿਸ ਤਰ੍ਹਾਂ ਕਈ ਘੋੜੇ ਇਹਨਾਂ ਨੇ ਰੱਖੇ ਹੋਏ ਨੇ। ਸਤਸੰਗਤ, ਉਹ ਜਿਹੜੀ ਲਿੱਦ ਸੀ ਨਾ, ਉਹਦਾ ਢੇਰ ਲੱਗ ਗਿਆ ਸੀ, ਬਹੁਤ ਜ਼ਿਆਦਾ ਹੋ ਚੁੱਕੀ ਸੀ। ਇਸ ਤਰ੍ਹਾਂ ਹੋ ਚੁੱਕੀ ਸੀ ਜਿਸ ਤਰ੍ਹਾਂ 2-3 ਹਜ਼ਾਰ ਘੋੜਿਆਂ ਨੇ ਲਿੱਦ ਕੀਤੀ ਹੋਵੇ। ਵਜ਼ੀਰ ਨੂੰ ਕਹਿਣ ਲੱਗਾ, ਰਾਜਾ ਤਾਂ ਮੈਂ ਤੇ ਘੋੜੇ ਸਾਧੂ ਨੇ ਜ਼ਿਆਦਾ ਰੱਖੇ ਹੋਏ ਨੇ, ਹੁਣ ਸਾਧੂ ਭੁੱਲ ਚੁੱਕਾ ਸੀ ਕਿ ਇਹ ਉਹੀ ਰਾਜਾ ਹੈ, ਕਿਉਂਕਿ ਰੱਬ ਦੇ ਪਿਆਰੇ ਸਿਰਫ ਉਸ ਪਰਮਾਤਮਾ ਨੂੰ

ਯਾਦ ਰੱਖਦੇ ਨੇ, ਬਾਕੀ ਸਭ ਕੁਝ ਜਲਦੀ ਭੁੱਲ ਜਾਂਦੇ। ਰਾਜੇ ਨੇ ਅਗਾਂਹ ਹੋ ਕੇ ਪੁੱਛਿਆ, ਕਹਿਣ ਲੱਗਾ ਮਹਾਰਾਜ ਇਤਨੀ ਲਿਦ ਤੁਹਾਡੀ ਕੁਟੀਆ ਦੇ ਅੱਗੇ ਪਈ ਹੈ। ਉਹ ਕਹਿਣ ਲੱਗੇ ਹਾਂ, ਕਿਸੇ ਰਾਜੇ ਨੇ ਦਾਨ ਕੀਤਾ ਸੀ, ਇਹ ਉਹ ਫਲ ਰਿਹਾ, ਉਹਦਾ ਦਾਨ ਕੀਤਾ ਹੋਇਆ ਫਲ ਰਿਹਾ, ਇਹ ਵੱਧ ਰਹੀ ਹੈ ਲਿਦ। ਤਾਂ ਇਹ ਰਾਜਾ ਕਹਿਣ ਲੱਗਾ ਜੀ ਇਹ ਫਿਰ ਕੀ ਕਰੋਗੇ ਇਸ ਲਿਦ ਨੂੰ? ਕਹਿਣ ਲੱਗਾ ਕਰਾਂਗਾ ਕੁਝ ਨਹੀਂ, ਜਦੋਂ ਇਹ ਪ੍ਰਲੋਕ ਜਾਏਗਾ ਨਾ ਰਾਜਾ, ਤੇ ਜਦੋਂ ਫਿਰ ਦੂਜਾ ਜਨਮ ਲੈ ਕੇ ਆਏਗਾ, ਇਹ ਲਿਦ ਸਾਰੀ ਉਹਨੂੰ ਖਾਣੀ ਪਏਗੀ। ਜਿਤਨੀ ਵੀ ਲਿਦ ਹੈ ਇਹ ਸਾਰੀ ਉਹਨੂੰ ਖਾਣੀ ਪਏਗੀ। ਅਜੇ ਰਾਜਾ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਜੀ ਉਹ ਤਾਂ ਮੈਂ ਹਾਂ। ਤੇ ਮਹਾਂਪੁਰਸ਼ ਕਹਿਣ ਲੱਗੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ। ਸੰਤਾਂ ਨਾਲ ਕੀਤਾ ਹੋਇਆ ਮਜ਼ਾਕ। ਇਸੇ ਲਈ ਕਹਿੰਦੇ ਨੇ ਕਿ ਕਦੇ ਵੀ ਕਿਸੇ ਮਹਾਂਪੁਰਖ ਨਾਲ, ਰੱਬ ਦੇ ਪਿਆਰੇ ਨਾਲ ਐਸਾ ਮਜ਼ਾਕ ਨਾ ਕਰੋ ਜਿਹੜਾ ਤੁਹਾਨੂੰ ਮਹਿੰਗਾ ਪੈ ਜਾਵੇ। ਭਗਵਾਨ ਕ੍ਰਿਸ਼ਨ ਜੀ ਬਚਪਨ ਅਵਸਥਾ ਵਿੱਚ ਸਨ, ਚਿਹਰੇ ਤੇ ਦਾੜੀ ਨਹੀਂ ਸੀ ਆਈ, ਤੇ ਬੱਚਿਆਂ ਨੇ ਮਜ਼ਾਕ ਕਰਕੇ ਭਗਵਾਨ ਕ੍ਰਿਸ਼ਨ ਜੀ ਦੇ ਪੇਟ ਤੇ ਇੱਕ ਬਾਟੀ ਬੰਨ ਦਿੱਤੀ ਤੇ ਬਸਤਰ ਪਹਿਨਾ ਦਿੱਤੇ ਇਸਤਰੀਆਂ ਵਾਲੇ, ਤੇ ਜਿਹੜੇ ਉਹਨਾਂ ਦੇ ਗੁਰੂ ਸਨ ਦੁਰਵਾਸ਼ਾ ਜੀ, ਬੜੇ ਬੰਦਗੀ ਵਾਲੇ ਸਨ, ਉਹਨਾਂ ਦੇ ਅੱਗੇ ਜਾ ਕੇ ਮੱਥਾ ਟਿਕਾਇਆ ਤੇ ਬੱਚੇ ਕਹਿਣ ਲੱਗੇ ਜੀ ਇਹਨੂੰ ਅਸੀਸ ਦਿਓ ਤੇ ਨਾਲੇ ਦੱਸੋ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ, ਲੜਕਾ ਕੇ ਲੜਕੀ? ਤੇ ਮਹਾਂਪੁਰਸ਼ ਕਹਿਣ ਲੱਗੇ ਕੋਈ ਗੱਲ ਨਹੀਂ, ਇਸ ਨੂੰ ਲੈ ਜਾਓ, ਜੋ ਵੀ ਹੋਣਾ ਹੋਏਗਾ ਹੋ ਜਾਏਗਾ। ਦੁਬਾਰਾ ਫਿਰ ਪੁੱਛਿਆ, ਸ਼ਾਇਦ ਕ੍ਰਿਸ਼ਨ ਜੀ ਇਹ ਵੇਖਣਾ ਚਾਹੁੰਦੇ ਸਨ ਕਿ ਦੁਰਵਾਸ਼ਾ ਜੀ ਅੰਤਰਜਾਮੀ ਨੇ ਕਿ ਨਹੀਂ, ਕੋਈ ਬੰਦਗੀ ਦਾ ਅਸਰ ਹੈ। ਉਹ ਫਿਰ ਜਾ ਕੇ ਪੁੱਛਦੇ ਨੇ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ, ਜਾਂ ਤੀਜੀ ਵਾਰ ਪੁੱਛਿਆ ਤੇ ਦੁਰਵਾਸ਼ਾ ਜੀ ਕਹਿਣ ਲੱਗੇ ਇਸ ਬੱਚੀ ਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਇਹਦੀ ਕੁੱਲ ਦਾ ਨਾਸ ਕਰੇਗਾ। ਤੇ ਇਹ ਕੌਣ ਸਨ, ਇਹਨਾਂ ਦੀ ਕਾਸਟ ਸੀ ਯਾਦਵ। ਕਹਿੰਦੇ ਨੇ ਕਿ ਇਸ ਦੇ ਪੇਟ ਚੋਂ ਉਹ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਸਾਖੀ ਬੜੀ ਲੰਬੀ ਹੈ। ਇਸੇ ਤਰ੍ਹਾਂ ਹੋਇਆ, ਨਦੀ ਦੇ ਕਿਨਾਰੇ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਇਸ ਬਾਟੀ ਨੂੰ ਰੇਤ ਨਾਲ ਕਸਾ ਦਿੱਤਾ ਭਈ ਨਾ ਬਾਟੀ ਹੋਏਗੀ ਨਾ ਕੋਈ ਕਾਰਨ ਬਣੇਗਾ, ਤੇ ਸਾਧ ਸੰਗਤ ਇਸ ਨਦੀ ਦੇ ਕੰਢੇ ਤੇ ਇੱਕ ਬੂਟਾ ਪੈਦਾ ਹੋ ਗਿਆ, ਉਸ ਨੂੰ ਕਹਿੰਦੇ ਨੇ ਡੱਬ। ਬਾਬਾ ਫਰੀਦ ਜੀ ਨੇ ਵੀ ਦਬ ਲਿਖਿਆ, ਉਸ ਨੂੰ ਸਰ ਵੀ ਕਹਿੰਦੇ ਨੇ, ਬੜੀ ਤੇਜ਼ ਹੁੰਦੀ ਹੈ ਉਹ। ਕਹਿੰਦੇ ਨੇ ਕਿ ਯਾਦਵਾਂ ਦੀ ਕੁੱਲ ਦੇ ਵਿੱਚ ਭਰਾਵਾਂ ਦਾ ਆਪਸ ਵਿੱਚ ਇਤਨਾ ਝਗੜਾ ਹੋ ਗਿਆ ਕਿ ਉਹ ਜਿਹੜੀ ਡੱਬ ਸੀ ਉਹ ਪੁੱਟ ਪੁੱਟ ਕੇ ਇੱਕ ਦੂਜੇ ਨੂੰ ਚੀਰ ਰਹੇ ਨੇ ਉਸ ਡੱਬ ਨਾਲ, ਤੇ ਜਿਹੜਾ ਇੱਕ ਛੋਟਾ ਜਿਹਾ ਬਾਟੀ ਦਾ ਟੁਕੜਾ ਰਹਿ ਗਿਆ ਸੀ ਉਹ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤਾ, ਉਹ ਮੱਛੀ ਨੇ, ਮੱਛੀ ਦੇ ਅੰਦਰ ਚਲਾ ਗਿਆ ਉਹ ਟੁਕੜਾ, ਸ਼ਿਕਾਰੀ ਆਇਆ ਉਸਨੇ ਮੱਛੀ ਪਕੜੀ, ਜਦੋਂ ਮੱਛੀ ਕੱਟੀ ਉਸ ਪੱਤਰੇ ਨੂੰ ਉਸਨੇ ਤੀਰ ਦੇ ਅੱਗੇ ਜੜਾ ਦਿੱਤਾ ਤੇ ਸਤਸੰਗਤ ਉਹੀਓ ਤੀਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ।
ਸਿਰਫ ਭਗਵਾਨ ਕ੍ਰਿਸ਼ਨ ਜੀ ਇੱਕ ਯਾਦਵ ਦੀ ਕੁਲ ਦੇ ਵਿੱਚ ਰਹਿ ਗਏ ਸਨ ਤਾਂ ਉਹਨਾਂ ਦਾ ਚਲਾਣਾ ਵੀ ਉਸ ਤੀਰ ਨਾਲ ਹੋਇਆ। ਸਾਧੂ ਦਾ ਬਚਨ ਕਦੇ ਟਲ ਨਹੀਂ ਸਕਦਾ। ਸਾਧੂ ਨੇ ਇਹੋ ਹੀ ਗੱਲ ਕਹੀ ਸੀ ਕਿ ਇਹਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਯਾਦਵਾਂ ਦੀ ਕੁਲ ਦਾ ਨਾਸ ਕਰੇਗਾ। ਤਾਂ ਇੱਥੇ ਰਾਜਾ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਜੀ ਇਹ ਮੈਨੂੰ ਖਾਣੀ ਪਏਗੀ। ਕਹਿਣ ਲੱਗਾ ਫਿਰ ਇੰਨੀ ਮੈਂ ਨਹੀਂ ਖਾ ਸਕਦਾ, ਮੇਰੇ ਤੇ ਬਖਸ਼ਿਸ਼ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ ਤੂੰ ਕੀ ਚਾਹੁੰਦਾ? ਕਹਿਣ ਲੱਗਾ ਜੀ ਮੈਂ ਚਾਹੁੰਦਾ ਇਹ ਲਿਦ ਘੱਟ ਜਾਏ, ਕਿਸੇ ਤਰੀਕੇ ਘੱਟ ਜਾਏ, ਮੈਂ ਖਾਣ ਵਾਸਤੇ ਤਾਂ ਤਿਆਰ ਹਾਂ, ਮੈਂ ਇਸੇ ਜਨਮ ਵਿੱਚ ਹੀ ਖਾ ਲੈਣਾ, ਅਗਲਾ ਜਨਮ ਲੈਣ ਦੀ ਲੋੜ ਹੀ ਨਾ ਪਵੇ। ਤਾਂ ਮਹਾਂਪੁਰਸ਼ ਕਹਿਣ ਲੱਗੇ ਹੁਣ ਇੰਜ ਹੋ ਸਕਦਾ ਤੂੰ ਕੋਈ ਐਸਾ ਕੰਮ ਕਰ ਜਿਸ ਕੰਮ ਨਾਲ ਲੋਕ ਤੇਰੀ ਨਿੰਦਿਆ ਕਰਨ। ਤੇ ਸਤ ਸੰਗਤ ਜਿਉਂ ਜਿਉਂ ਕੋਈ ਕਿਸੇ ਦੀ ਨਿੰਦਿਆ ਕਰਦਾ ਨਾ ਉਹਦੀ ਮੈਲ ਧੋਪਦੀ। ਕਹਿਣ ਲੱਗੇ ਤੂੰ ਨਿੰਦਿਆ ਕਰ, ਜਿਉਂ ਜਿਉਂ ਨਿੰਦਿਆ ਕਰਦਾ ਜਾਏਗਾ ਇਹ ਲਿਦ ਘਟਦੀ ਜਾਏਗੀ। ਤੇ ਸਤ ਸੰਗਤ ਰਾਜੇ ਨੇ ਆਪਣੀ ਨਿੰਦਿਆ ਕਰਵਾਈ, ਕਈ ਤਰੀਕੇ ਵਰਤੇ ਆਪਣੀ ਨਿੰਦਿਆ ਦੇ, ਲੋਕਾਂ ਨੇ ਖੂਬ ਨਿੰਦਿਆ ਕੀਤੀ। ਰਾਜਾ ਤਾਂ ਬੜਾ ਚੰਗਾ ਸੀ, ਹੁਣ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਰਾਜਾ ਤਾਂ ਕਿਸੇ ਵੱਲ ਬੁਰੀ ਨਿਗਾਹ ਨਹੀਂ ਸੀ ਦੇਖਦਾ ਤੇ ਹੁਣ ਆਪਣੇ ਨਾਲ ਪਰਾਈਆਂ ਇਸਤਰੀਆਂ ਨੂੰ ਰੱਖਦਾ ਹੈ। ਇਹ ਸਾਰਾ ਕੁਝ ਰਾਜਾ ਕਰੈਕਟਰ ਦਾ ਮਾੜਾ ਨਹੀਂ ਸੀ, ਲੇਕਿਨ ਇਹ ਸਾਰਾ ਕੁਝ ਉਸਨੇ ਕੀਤਾ ਕਿ ਲੋਕ ਮੇਰੀ ਨਿੰਦਿਆ ਕਰਨ। ਤੇ ਸਤ ਸੰਗਤ ਜਿਉਂ ਜਿਉਂ ਨਿੰਦਿਆ ਹੋਈ, ਇੱਕ ਦਿਨ ਫਿਰ ਉਸਨੇ ਆ ਕੇ ਦੇਖਿਆ ਓਨੀ ਕੁ ਲਿਦ ਬਚ ਗਈ ਜਿੰਨੀ ਕੁ ਉਸਨੇ ਦਿੱਤੀ ਸੀ। ਤੇ ਕਹਿਣ ਲੱਗਾ ਮਹਾਰਾਜ ਇਹ ਕਿਵੇਂ ਘਟੇਗੀ? ਤੇ ਮਹਾਂਪੁਰਸ਼ ਕਹਿਣ ਲੱਗੇ ਇਹ ਤਾਂ ਤੈਨੂੰ ਖਾਣੀ ਪਏਗੀ। ਤੇ ਸਤ ਸੰਗਤ ਰਾਜੇ ਨੇ ਫਿਰ ਇੱਕ ਬੜਾ ਕੀਮਤੀ ਕੁਸ਼ਤਾ ਬਣਾਇਆ ਜਿਸ ਨੂੰ ਅਸੀਂ ਪੰਜੀਰੀ ਕਹਿੰਦੇ ਹਾਂ, ਬੜਾ ਕੀਮਤੀ ਕੁਸ਼ਤਾ ਬਣਾਇਆ। ਉਸ ਕੁਸ਼ਤੇ ਦੇ ਵਿੱਚ ਲਿਦ ਪਾ ਕੇ ਤੇ ਜਦੋਂ ਰਾਜਾ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਨਾਲ ਉਹ ਕੁਸ਼ਤਾ ਖਾਂਦਾ ਸੀ ਨਾ ਤਾਂ ਉਸਨੂੰ ਚੇਤਾ ਆ ਜਾਂਦਾ ਸੀ ਇਹਦੇ ਵਿੱਚ ਲਿਦ ਵੀ ਪਈ ਹੋਈ। ਉਦੋਂ ਬੜਾ ਦੁਖੀ ਹੁੰਦਾ ਸੀ।

Katrina. Folge Theodas. ਉਹ ਕੈਸੀ ਪ੍ਰੀਤ ਕੈਸਾ ਪਿਆਰ ਕਰਦੇ ਸਨ ਰੱਬ ਦੇ ਨਾਲ ਆਪਣੇ ਸ਼ਬਦ ਵਿੱਚ ਕਿਉਂ ਬਿਆਨ ਕਰਦੇ ਨੇ।

भगवान, जे तू गिरवर है, गिरवर कहते ने पहाड़ ते मैं मोर बन की

Apple Glass. Gesù ci ha nome, se me ci corba no, ci corba anche.

Dear Tony, तू टिके आयो नहीं, मैं चल के जावा तेरे दर्शन।

ਤੇ ਜਿੰਨਾ ਵੀ ਸੰਸਾਰ ਹੈ ਇਹ ਸਾਰਾ ਬੇਆਬਾਨ ਜੰਗਲ ਲੱਗਦਾ ਹੈ। ਤੂੰ ਕੋਲ ਨਹੀਂ ਇਸ ਵਾਸਤੇ ਔਰ ਇਸ ਜੰਗਲ ਵਿੱਚ

ਦਾ ਦਰਸ਼ਨ ਕੀਤੇ ਨੇ ਮੇਰੇ ਪਿਆਰੇ ਦੇ, ਮੈਂ ਨਹੀਂ ਕੀਤੇ, ਮੈਨੂੰ ਦਰਸ਼ਨ ਤਾਂ ਕਰਾ, ਮੈਂ ਆਪਣਾ ਸਿਰ ਲਾ ਕੇ ਦੇ ਦਿਆਂ। ਕਾਹਦੇ ਵਾਸਤੇ? ਇਹ ਕਿਸੇ ਨੂੰ ਮਾਤਰ

ਮੈਂ ਤੇਰੇ ਤੋਂ ਬਲਿਹਾਰ ਜਾਣਾ ਮੇਰੇ ਵੱਲ ਮੂੰਹ ਕਰ ਫਿਰ ਕਿਉਂ ਕੀਤੀ ਮੈਂ ਤੇਰੇ ਤੋਂ ਬਲਿਹਾਰ ਜਾਣਾ ਮੈਨੂੰ ਦਰਸ਼ਨ ਤਾਂ ਦੇ

ਮੇਰੇ ਸਰੀਰ ਦਾ ਇੱਕ ਇੱਕ ਅੰਗ ਕੱਟ ਦੇ, ਮੈਂ ਸੀ ਨਹੀਂ ਕਰਨੀ। ਪਿੰਡ ਕਹਿੰਦੇ ਸਰੀਰ, ਇਹ ਸਰੀਰ ਭਾਵੇਂ ਖਤਮ ਹੋ ਜਾਏ।

0: ਅਰਜਨ ਸਾਹਿਬ ਸਾਡੇ ਬੀਤ ਬਾਰੇ ਹੋਰ ਦੱਸਦੇ
1: ਕਾਚੀ ਦੇ ਰੋਲ ਪਾਉਂਦੀ
0: ਇਸਤਰੀ ਮਿੱਟੀ ਦਾ ਜਿਹਨੂੰ ਇਨਸਾਨ ਬੜਾ ਪਿਆਰ ਕਰਦਾ ਹੈ ਕਿ ਇਹ ਮੇਰਾ ਸਰੀਰ ਹੈ ਤੇ ਮੈਂ ਇਹਨੂੰ ਸੰਭਾਲ ਕੇ ਰੱਖਾਂ।

ਨਾ ਦਿਲ ਦਿਖਦਾ ਨਾ ਰਾਤ ਦਿਖਦਾ ਮਾਇਆ ਵਾਸਤੇ ਪਰ ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਵੱਲ ਇਹਦਾ ਧਿਆਨ ਹੀ ਨਹੀਂ ਜਾਂਦਾ।

ਅੰਦਰ ਮਾਇਆ ਵੱਲ ਧਿਆਨ ਰੱਖਦਾ ਹੈ। ਅੰਤ ਵੇਲੇ ਮੰਜੀ ਤੇ ਪਿਆ ਤੇ ਕਹਿੰਦਾ ਮਨਾ ਦੁਨੀਆ ਤੂੰ ਐਵੇਂ ਤੋਂ ਚੱਲ, ਮਨ ਮੁਤਾਬਕ ਮਾਇਆ ਵੀ ਨਾ ਕਮਾ ਸਕੇ, ਧਿਆਨ ਮਾਇਆ ਵੱਲ।

మన కుంజర్ పిల్ గురు.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਚ ਜਾਇਆ ਬਲਰਾਮ ਜਿਓ ਧਰਮ ਦ੍ਰਿੜੋ।

Satnam Siri Wahe Guru Sahib Ji.

ਬਾਬੇ ਚਨੇਰਾ ਵਾਲਾ ਬਾਬਾ ਨਾਨਕ ਸਿੰਘ ਮਹਾਰਾਜ ਜਿਨ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨਹੀਂ ਸਮਝਿਆ, ਇਹ ਸ਼ਾਹੀ ਨਹੀਂ ਸਮਝੀ, ਇਹ ਅੱਖਰ ਨਹੀਂ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹਾਂ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਹੈ, ਇਸ਼ਾਰਾ ਕਰਕੇ ਦਿਖਾਉਂਦੇ ਸੀ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏ, ਪਰ ਨਿਭੇਗੀ ਕਿਸ ਤਰ੍ਹਾਂ ਤੇ ਨਿਭਾਏਗਾ।

0: ਸਮੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ
1: ਭੇਦ ਨਾ ਪਾਈ।
0: ਗੁਰੂ ਤੇ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਗੁਰੂ ਦੇ ਵਿੱਚ, ਕਹਿੰਦੇ ਕੋਈ ਫਰਕ ਨਹੀਂ ਹੈ, ਇੱਕੋ ਹੀ ਸਰੂਪ ਹੈ ਤੇ ਉਹ ਸਰਗੁਣ ਸਰੂਪ ਹੈ ਤੇ ਉਹ ਨਿਰਗੁਣ ਸਰੂਪ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਨਾਨਕ ਜੀ ਨੂੰ ਅਕਾਲ ਪੁਰਖ ਵੱਲੋਂ ਇਹ ਦਰਗਾਹ ਵਿੱਚ ਹੁਕਮ ਹੁੰਦਾ, ਤੁਸੀਂ ਸਰਗੁਣ ਪਰਮੇਸ਼ਰ ਹੋਏ ਤੇ ਅਸੀਂ ਨਿਰਗੁਣ ਪਰਮੇਸ਼ਰ ਹੋ ਜਾਓ, ਤੁਸੀਂ ਸਾਡਾ ਸਰੂਪ ਹੋ ਗਏ। ਅਲਗੀਦਾਰ ਜੀ ਕਹਿੰਦੇ ਹਨ, ਇਹ ਵਿਦ ਕਰਤ ਤਪੱਸਿਆ ਪਿਓ ਦੁਆਏ ਤੇ ਏਕ ਰੂਪ ਹੋਇਆ। ਕਬੀਰ ਤੂੰ ਤੂੰ ਕਰਤਾ ਤੂੰ ਹੂੰਗਾ ਮੁਝ ਮੈਂ ਰਹਾ ਨਾ ਹੂੰ। ਕਬੀਰ ਜੀ ਕਹਿੰਦੇ ਜਾ ਬਾਪਾ ਪਰ ਕਾ ਮਿਟ ਗਿਆ ਜਾ ਤਾਂ ਦੇਖੋ ਤਤ ਤੂੰ। ਸੋ ਗੁਰੂ ਦੋਹਾਂ ਲੋਕਾਂ ਦਾ ਮਾਲਕ ਹੈ। ਗੁਰੂ ਹੁਣ ਪਸ਼ੂ ਦੇ ਵਿੱਚ ਤੇ ਮਨੁੱਖ ਦੇ ਵਿੱਚ ਕੀ ਫਰਕ ਹੈ? ਹੈ ਉਹ ਪੰਜਾਂ ਤੱਤਾਂ ਦਾ ਸਰੀਰ, ਉਹ ਵੀ ਪੰਜਾਂ ਤੱਤਾਂ ਦਾ ਸਰੀਰ, ਪਰੰਤੂ ਉਸ ਸਰੀਰ ਦੇ ਵਿੱਚ ਗਿਆਨ ਨਹੀਂ ਹੋ ਸਕਦਾ ਹੈ, ਸੇਵਾ ਸਿਮਰ ਨਹੀਂ ਹੋ ਸਕਦਾ, ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ, ਉਸ ਨੂੰ ਇਤਨੀ ਸੋਝੀ ਨਹੀਂ ਹੈ। ਤੇ ਸਾਧ ਸੰਗਤ, ਜੇ ਹੁਣ ਇਹ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਭਜਨ ਪਾਠ ਕਰਦਾ ਹੈ, ਫਿਰ ਤਾਂ ਇਹ ਮਨੁੱਖ ਹੈ, ਇਨਸਾਨ ਹੈ, ਨਹੀਂ ਤਾਂ ਫਿਰ ਇਹ ਗਿਆਨ ਬਿਨਾਂ ਪਸਜਾਨ, ਗਿਆਨ ਤੋਂ ਬਿਨਾਂ ਪਸ਼ੂ ਦੇ ਸਮਾਨ ਦੱਸਿਆ ਹੈ। ਸਰੀਰ ਤਾਂ ਸਾਸ ਉਸਦਾ ਵੀ ਪੰਜਾਂ ਤੱਤਾਂ ਦਾ ਹੈ, ਆਪਣਾ ਵੀ ਪੰਜਾਂ ਤੱਤਾਂ ਦਾ ਹੈ, ਪਰੰਤੂ ਗੁਰੂ ਸਰੀਰ ਗੁਰੂ ਦਾ ਵੀ ਪੰਜਾਂ ਤੱਤਾਂ ਦਾ ਸੀ, ਪਰੰਤੂ ਸਾਸ ਨੂੰ ਗੁਰੂ ਸਮਰੱਥ ਸੀ, ਗੁਰੂ ਸਰਵ ਸ਼ਕਤੀਮਾਨ ਸੀ, ਗੁਰੂ ਗਿਆਨ ਦਾ ਸਰੂਪ ਸੀ ਤੇ ਗੁਰੂ ਸਰਵ ਕਲਾ ਸਮਰੱਥ ਹੈ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਬਿਨ ਪੂਰੇ ਗੁਰਦੇ ਫਿਰ ਸਹਿਤਾਨਿਆ, ਸਿਰ ਲਗਾ ਜਮਡਣ ਤਾਂ ਫਿਰ ਪਛਤਾਨਿਆ। ਬਿਨ ਪੂਰੇ ਗੁਰਦੇ, ਪੂਰੇ ਗੁਰੂ ਤੋਂ ਬਿਨਾਂ ਇਹ ਮਨੁੱਖ ਕਹਿੰਦੇ ਜਿਵੇਂ ਇੱਕ ਕਮਲਾ ਪੁਰਸ਼ ਹੁੰਦਾ ਹੈ, ਮੈਂਟਲ ਹੁੰਦਾ ਕਿ ਉਸਨੂੰ ਪਤਾ ਨਹੀਂ ਆਪਣੇ ਸਰੀਰ ਦੀ ਸੋਝੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਜੀਵ ਨੂੰ ਵੀ ਸੋਝੀ ਨਹੀਂ ਹੈ। ਪੂਰੇ ਗੁਰੂ ਤੋਂ ਬਿਨਾਂ ਕਹਿੰਦੇ ਇਸ ਤਰ੍ਹਾਂ ਫਿਰਦਾ ਜਿਵੇਂ ਕੋਈ ਸਦਾ ਹੀ ਫੁਰਦਾ ਹੁੰਦਾ, ਜਿਵੇਂ ਕਮਲਾ ਕੋਈ ਫਿਰਦਾ ਹੁੰਦਾ। ਵੈਸੇ ਸਾਡੀਆਂ ਗੱਲਾਂ ਬਾਤਾਂ ਮਨੁੱਖ ਦੀਆਂ ਆਮ ਐਸੀਆਂ ਵੈਸੀਆਂ ਹੁੰਦੀਆਂ ਹਨ। ਜਦੋਂ ਮਰਮ ਗਿਆਨ ਦੇ ਵਿੱਚ ਸਾਸ ਨੂੰ ਕੋਈ ਆਪਣਾ ਇਹ ਸੋਚਦਾ ਹੈ ਜਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਅਸੀਂ ਤੱਕੀਏ ਤਾਂ ਸਾਧ ਸੰਗਤ ਉਸ ਸ੍ਰਿਸ਼ਟੀ ਦੀ ਰਚਨਾ ਕੁਛ ਹੋਰ ਹੈ, ਫਿਰ ਉਹੀ ਸੰਸਾਰ ਕੁਛ ਹੋਰ ਨਜ਼ਰ ਆਉਂਦਾ ਹੈ, ਦੁਨੀਆਂ ਕੁਛ ਹੋਰ ਨਜ਼ਰ ਆਉਂਦੀ, ਚੀਜ਼ ਉਹੀ ਹੁੰਦੀ ਹੈ, ਦ੍ਰਿਸ਼ਟੀ ਬਦਲ ਜਾਂਦੀ ਹੈ, ਵਸਤੂ ਕੁਛ ਹੋਰ ਹੁੰਦੀ ਹੈ, ਦ੍ਰਿਸ਼ਟੀ ਬਦਲ ਜਾਂਦੀ ਹੈ। ਸੋ ਸਾਧ ਸੰਗਤ, ਗੁਰੂ ਮਹਾਰਾਜ ਕਹਿੰਦੇ ਹਨ ਵੀ ਪੂਰੇ ਗੁਰਦੇਵ ਫਿਰਿਆ ਸ਼ੈਤਾਨ, ਇਹ ਮਨੁੱਖ ਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਘੋਰ ਹਨੇਰਾ, ਜੇ ਸੋਚਣ ਦਾ ਉਗੂ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚੰਨ ਹੁੰਦੇ ਗੁਰਬਿਨ ਘੋਰ ਅੰਧਾਰ, ਗੁਰੂ ਮਹਾਰਾਜ ਕਹਿ ਰਹੇ ਨੇ।

0: ਦਿਨ ਪੂਰੇ ਗੁਰਦੇ ਫਿਰਿਆ ਸ਼ੈਤਾਨਿਆ, ਸ਼ੈਤਾਨ ਵੀ ਤਾਂ ਸਦਾਈ ਸ਼ੈਤਾਨ, ਸ਼ੈਤਾਨੀਆਂ ਕਰਨੀਆਂ, ਸ਼ੈਤਾਨਾਂ ਵਾਲੀਆਂ ਗੱਲਾਂ ਲੈ ਕੀ ਪਿਆ ਹੈ ਇੱਥੇ, ਅੱਗਾ ਕਿਹਨੇ ਦੇਖਿਆ ਹੈ ਇਹ, ਕੀ ਰੱਬ ਕਿਸਨੇ ਦੇਖਿਆ, ਰੱਬ ਤਾਂ ਹੈ ਹੀ ਨਹੀਂ ਹੈ, ਹਿਸਾਬ ਤਾਂ ਕੋਈ ਨਹੀਂ ਹੁੰਦਾ। ਫਿਰ ਗੁਰੂ ਅਮਰਦਾਸ ਮਹਾਰਾਜ ਅਗਨੀਆਂ ਤੁਕਾਂ ਦੇ ਅੰਦਰ ਕਹਿੰਦੇ ਹਨ, ਇੱਥੇ ਤਾਂ ਭਾਈ ਕਹਿ ਕੇ ਸਰ ਜਾਂਦਾ ਹੈ, ਸਮਾਂ ਨਿਕਲ ਜਾਵੇਗਾ, ਫਿਰ ਪਤਾ ਲੱਗਦਾ ਹੈ ਵੀ ਗੁਰੂ ਦੀ ਲੋੜ ਕੀ ਹੈ, ਨਾਮ ਜਪਣ ਦੀ ਕੀ ਲੋੜ ਹੈ ਜਦੋਂ ਉਹ ਵਕਤ ਬਣਦਾ। ਮਹਾਰਾਜ ਕਹਿੰਦੇ ਹਨ, ਸਾਵਧਾਨ ਕਰਦੇ ਹਨ,
1: ਸਿਰ ਲੱਗਾ ਜਮ ਡੰਡ ਤਾਂ ਫਿਰ ਪਛਤਾਵੇਗਾ।

0: ਮਾਣ ਨਤਾਣਿਆਂ ਦੇ ਤਾਂ ਸ਼ਾਂਤੀ ਦੇ ਪੁੰਜ ਨਥਾਵੇਂ ਦੇ ਥਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਚਨ ਹਨ। ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਸੱਚ ਹੈ, ਸਿਰ ਲਗਾ ਜਮਨ ਡੰਡ ਤਾਂ ਫਿਰ ਪਛਤਾਨਿਆ। ਕਹਿੰਦੇ ਹੁਣ ਤੱਕ ਨਾਮ ਜਪਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਗੁਰੂ ਬਣਨ ਦੀ ਕੀ ਲੋੜ ਹੈ, ਇੱਥੇ ਅਜੋ ਕੁਛ ਵੀ ਹੈ, ਅੱਗਾ ਕੀ ਨਹੀਂ ਦੇਖਿਆ ਹੈ, ਕੀ ਨਾ ਕਿ ਸਰ ਗਹਿਮੇ ਬਣਾਏ ਹੋਏ ਨੇ, ਢਕੌਂਸਲੇ ਬਣਾਏ ਹੋਏ ਨੇ, ਅੰਧ ਵਿਸ਼ਵਾਸੀ ਲੋਕਾਂ ਦੀਆਂ ਗੱਲਾਂ ਹਨ ਇਹ, ਐਸੀ ਦੁਨੀਆਂ ਗੱਲਾਂ ਕਰਦੀ ਹੈ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਪਰੰਤੂ ਭਾਈ ਸਿੱਖ ਉਹ ਹੁੰਦੇ ਹਨ, ਸਤਸੰਗੀ ਉਹ ਹੁੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਜਾਂ ਦੁਨੀਆਂ ਦੇ ਪਿੱਛੇ ਨਹੀਂ ਚੱਲਦੇ। ਗੁਰੂ ਦੇ ਸਿੱਖ ਉਹ ਹੁੰਦੇ ਹਨ ਜੋ ਗੁਰੂ ਦੇ ਪਿੱਛੇ ਬਾਣੀ ਦੇ ਪਿੱਛੇ ਚੱਲਦੇ ਹਨ। ਬੋਲੋ ਜੋ ਗੁਰਬਾਣੀ ਦੇ ਪਿੱਛੇ ਚੱਲਦੇ ਹਨ, ਜੋ ਗੁਰਬਾਣੀ ਤੋਂ ਬਾਹਰ ਗੱਲ ਹੈ ਉਸ ਨੂੰ ਨਹੀਂ ਮੰਨਣਾ ਚਾਹੀਦਾ, ਜੋ ਪਰੰਤੂ ਗੁਰਬਾਣੀ ਦੇ ਵਿੱਚ ਹੈ ਗੱਲ ਉਸ ਨੂੰ ਤਾਂ ਸਾਨੂੰ ਮੰਨਣਾ ਹੀ ਪਵੇਗਾ। ਸੋ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੀਆਂ। ਪੂਰੇ ਗੁਰੂ ਤੋਂ ਬਿਨਾਂ ਇਹ ਸ਼ੈਤਾਨੀਆਂ ਕਰਦਾ ਹੈ, ਸ਼ੈਤਾਨੀਆਂ ਵਾਲੀਆਂ ਗੱਲਾਂ ਕਰਦਾ ਹੈ, ਸ਼ੈਤਾਨੀਆਂ ਇਸ ਨੂੰ ਸੁਝਦੀਆਂ ਹਨ। ਪਰੰਤੂ ਕਹੀ ਜਾਂਦਾ ਹੈ, ਸਿਰ ਲਗਾ ਜਮਨ ਡੰਡ ਤਾਂ ਫਿਰ ਪਛਤਾਨਿਆ। ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਪੈਣਾ ਹੈ ਨਾ, ਫਿਰ ਪਤਾ ਲੱਗਣਾ ਹੈ ਵੀ ਅੱਗਾ ਹੈ ਕਿ ਨਹੀਂ ਹੈ। ਕਬੀਰ ਜੀ ਕਹਿੰਦੇ ਨੇ, ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਉਹ ਮਿਲਿਓ ਤਿਨ ਲਿਆ ਅੰਚਲ। ਅੰਚ ਨਾਮ ਹੈ ਲੜ ਲਾਉਣ ਦਾ, ਮੈਨੂੰ ਗੁਰੂ ਰੂਪੇ ਸਾਧੂ ਨੇ ਲੜ ਲਾ ਲਿਆ, ਮੈਂ ਬਚ ਗਿਆ ਉਸ ਭਿਆਨਕ ਸਮੇਂ ਤੋਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇਸ ਕਰਕੇ ਅਸੀਂ ਗੁਰੂ ਨੂੰ ਮੱਥਾ ਟੇਕਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਗੁਰੂ ਸਮਰੱਥ ਹੈ। ਹੁਣ ਜਹਾਂਗੀਰ ਬਾਦਸ਼ਾਹ ਗੁਰੂ ਮਹਾਰਾਜ ਦੀ ਮਹਿਮਾ ਨੂੰ ਦੇਖ ਕੇ ਸੜਨ ਲੱਗੇ। ਗੁਰੂ ਮਹਾਰਾਜ ਨੂੰ ਲੋਕੀ ਮੱਥੇ ਟੇਕੇ ਨਮਸਕਾਰਾਂ ਕਰਦੇ ਹਨ। ਸੱਚਾ ਪਾਤਸ਼ਾਹ, ਸੱਚਾ ਮੈਨੂੰ ਤਾਂ ਪਾਤਸ਼ਾਹ ਕਹਿੰਦੇ ਹਨ, ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ। ਵੀ ਕਿਤਨਾ ਇਹ ਤਾਂ ਬੜੀ ਮਾੜੀ ਗੱਲ ਹੈ, ਮੈਂ ਤਾਂ ਪਾਤਸ਼ਾਹ ਹੋਵਾਂ, ਮੈਂ ਭਾਰਤ ਵਰਸ਼ ਦਾ ਰਾਜਾ ਹਾਂ, ਫੌਜਾਂ ਮੇਰੇ ਕੋਲ, ਇਹ ਤਾਂ ਬਸ ਥੋੜੇ ਜਿਹੇ ਸਿੱਖਾਂ ਦੇ ਮਾਲਕ ਹਨ, ਇਹਨਾਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਮਨ ਦੇ ਵਿੱਚ ਖੁੰਦਕ ਹੈ, ਮਨ ਦੇ ਵਿੱਚ ਥੋੜੀ ਜਿਹੀ ਈਰਖਾ ਹੈ। ਜਦੋਂ ਇਹ ਸੁਣਦਾ ਵੀ ਸਿੱਖ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਮੱਥਾ ਟੇਕਦੇ ਹਨ, ਬੜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਇਹਨਾਂ ਨੂੰ ਭੇਟਾ ਕਰਦੇ ਹਨ, ਇੱਥੋਂ ਤੱਕ ਗੁਰੂ ਜੀ ਦੇ ਬਚਨਾਂ ਤੋਂ ਜਾਨਾਂ ਨਿਸ਼ਾਵਰ ਕਰਦੇ ਹਨ, ਤੇ ਇਹਨਾਂ ਦਾ ਇਤਨਾ ਸਤਿਕਾਰ, ਇਤਨਾ ਪਿਆਰ, ਸੱਚਾ ਪਾਤਸ਼ਾਹ। ਕੋਈ ਫਿਰ ਜਿਹੜੇ ਚੁਗਲ ਲੋਕ ਹਨ, ਚੁਗਲਖੋਰ ਨਿੰਦਕ ਲੋਕ ਗੁਰੂ ਕਰਦੇ, ਈਰਖਾਵਾਦੀ ਲੋਕ, ਉਹ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਵੀ ਉਹ ਤਾਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹਨ, ਫਿਰ ਤੁਸੀਂ ਤਾਂ ਝੂਠੇ ਪਾਤਸ਼ਾਹ ਹੀ ਹੋਏ। ਫਿਰ ਉਹ ਸੱਚੇ ਪਾਤਸ਼ਾਹ, ਤੁਹਾਨੂੰ ਤਾਂ ਪਾਤਸ਼ਾਹ ਸੱਚਾ ਪਾਤਸ਼ਾਹ। ਇੱਕ ਦਿਨ ਐਸਾ ਹੀ ਉਸਨੇ ਬੇਨਤੀ ਮਹਾਰਾਜ ਅੱਗੇ ਕਰ ਦਿੱਤੀ ਕਿ ਤੁਹਾਨੂੰ ਇਹ ਲੋਕੀ ਮੈਨੂੰ ਆ ਕੇ ਬਹੁਤ ਸਾਰੇ ਕਹਿੰਦੇ ਹਨ, ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਗੁਰੂ ਮਹਾਰਾਜ ਹੱਸ ਪਏ, ਕੁਛ ਨਹੀਂ ਬੋਲੇ, ਕਹਿੰਦੇ ਕੋਈ ਨਹੀਂ, ਇਸ ਗੱਲ ਦਾ ਕਿਤੇ ਜਵਾਬ ਆ ਜਾਵੇਗਾ। ਗਰੀਬ ਸਿੱਖ, ਕਾਈ ਸਿੱਖ ਬੇਨਤੀਆਂ ਕਰਦਾ ਹੈ ਕਿਤੇ ਭੁੱਲ ਕੇ ਉਸ ਦੇ ਤੰਬੂ ਦੇ ਵਿੱਚ ਜਾ ਕੇ ਜਹਾਂਗੀਰ ਦੇ ਕਿ ਮਹਾਰਾਜ ਇਹ ਟਕਾ ਅੱਗੇ ਰੱਖਿਆ, ਕਾ ਦੀ ਪੰਨ ਅੱਗੇ ਰੱਖੀ, ਮਹਾਰਾਜ ਕਿਰਪਾ ਕਰੋ ਮੇਰੇ ਤੇ, ਤਨ ਸੱਚਾ ਪਾਤਸ਼ਾਹ, ਤਨ ਸੱਚੇ ਪਾਤਸ਼ਾਹ, ਤਨ ਸੱਚੇ ਪਾਤਸ਼ਾਹ, ਨਮਸਕਾਰਾਂ ਕਰਦਾ ਹੈ। ਜਹਾਂਗੀਰ ਬੜਾ ਖੁਸ਼ ਹੋਇਆ। ਆਮ ਦੁਨਿਆਵੀ ਬੰਦਾ ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ, ਤੇ ਸੱਸ ਗੁਰੂ ਜੀ ਦੀ ਵਡਿਆਈ ਤਾਂ ਸੱਚੀ ਹੈ ਨਾ, ਉਹ ਤਾਂ ਹੈ ਹੀ। ਸੂਰਜ ਨੂੰ ਸੂਰਜ ਕਹਿਣਾ, ਉਸ ਵਿੱਚ ਕਿਆ ਫਰਕ ਹੈ? ਤੇ ਆਮ ਜਿਹੜੇ ਹਨ ਸਾਸ ਦੁਨਿਆਵੀ ਲੋਕਾਂ ਦੇ ਚਾਪਲੂਸ ਲੋਕ ਹੁੰਦੇ ਹਨ, ਚਾਪਲੂਸੀਆਂ ਕਰਨੀਆਂ, ਐਵੇਂ ਆਪਣੀਆਂ ਮਨ ਦੀਆਂ ਖਾਹਿਸ਼ਾਂ ਵਾਸਤੇ ਵਡਿਆਈਆਂ ਕਰਨੀਆਂ, ਝੂਠੀਆਂ ਵਡਿਆਈਆਂ ਕਰਨੀਆਂ ਤੇ ਮਤਲਬ ਵਾਸਤੇ। ਸੋ ਸਾਸ ਸੰਗਤ, ਹੁਣ ਜਦੋਂ ਸਿੱਖ ਕਹਿ ਰਿਹਾ ਧੰਨ ਸੱਚੇ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ, ਮਹਾਰਾਜ ਮਸਾਂ ਦਰਸ਼ਨ ਹੋਣੇ, ਮੈਂ ਤਾਂ ਬਹੁਤ ਸਮੇਂ ਦਾ ਉਡੀਕ ਕਰ ਰਿਹਾ ਸੀ ਕਿਤੇ ਮੈਨੂੰ ਦਰਸ਼ਨ ਹੋ ਜਾਣਗੇ, ਮੈਂ ਬੜਾ ਔਖਾ। ਮਹਾਰਾਜ ਜਦੋਂ ਮੈਂ ਸੁਣਿਆ ਤੁਸੀਂ ਇਸ ਜੰਗਲ ਦੇ ਵਿੱਚ ਆਏ ਹੋ, ਭਾਗ ਲਾਏ ਹਨ, ਮੈਂ ਤਾਂ ਉਦੋਂ ਦਾ ਹੀ ਫਿਰ ਰਿਹਾ, ਤੁਹਾਡੇ ਘੋੜੇ ਵਾਸਤੇ ਆ ਘਾਹ ਦੀ ਪੰਡ, ਆ ਟਕਾ ਸਾਂਭ ਸਾਂਭ ਕੇ ਅੱਗੇ ਰੱਖਿਆ। ਹੁਣ ਜਦੋਂ ਇਸ ਤਰ੍ਹਾਂ ਦੇ ਸ਼ਰਧਾ ਦੇ ਵਚਨ ਸਾਧ ਸੰਗਤ ਤੋਂ ਕਹਿੰਦਾ ਹੈ, ਜਹਾਂਗੀਰ ਦੇ ਮਨ ਦੇ ਵਿੱਚ ਕੁਛ ਫਿਰ ਇਸ ਨੂੰ ਸਮਝ ਪਈ ਕਿ ਇਹ ਮੈਨੂੰ ਗੁਰੂ ਸਮਝ ਕੇ ਆਪਣਾ ਨਮਸਕਾਰ ਕਰ ਰਿਹਾ ਹੈ, ਗੁਰੂ ਮੈਨੂੰ ਸਮਝ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਸਮਝ ਰਿਹਾ ਹੈ। ਤੇ ਫਿਰ ਉਹ ਅੱਗੇ ਟਕਾ ਰੱਖਿਆ ਤੇ ਕੀ ਬੇਨਤੀ ਕੀਤੀ? ਸਿੱਖ ਬੇਨਤੀ ਕਰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੇਰਾ ਜੰਮਣ ਮਰਨ ਕੱਟ ਦਿਓ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੈਨੂੰ ਮੁਕਤੀ ਦਾ ਦਾਨ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਮੇਰਾ ਹਿਸਾਬ ਕਿਤਾਬ ਖਤਮ ਕਰ ਦਿਓ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰਾ ਜਨਮ ਸਫਲਾ ਕਰੋ, ਮੈਨੂੰ ਨਾਮ ਦਾਨ ਦਿਓ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੁਣ ਇਹ ਵਸਤੂਆਂ ਜਹਾਂਗੀਰ ਕਿੱਥੇ ਦੇ ਸਕਦਾ ਸੀ? ਕਹਿਣ ਲੱਗਿਆ ਦੱਸ ਤੈਨੂੰ ਕੋਈ ਬਈ ਸਿੱਖਾ ਭਲੇ ਪੁਰਸ਼ਾ, ਤੈਨੂੰ ਕੋਈ ਮੁੰਡਾ ਨੌਕਰੀ ਦਿਲਾਉਣਾ ਹੈ, ਤੈਨੂੰ ਕੋਈ ਪੈਸੇ ਦੀ ਲੋੜ ਹੈ, ਤੈਨੂੰ ਮੈਂ ਪਿੰਡ ਤੱਕ ਦੇ ਸਕਦਾ, ਦੋ ਪਿੰਡ ਚਾਰ ਪਿੰਡ ਦੇ ਸਕਦਾ ਹਾਂ। ਹੁਣ ਸਿੱਖ ਕਹਿਣ ਲੱਗਿਆ ਮਹਾਰਾਜ ਮੈਨੂੰ ਦੁਨਿਆਵੀ ਚੀਜ਼ਾਂ ਦੇ ਵਿੱਚ ਨਾ ਫਸਾਓ, ਮੈਨੂੰ ਮਾਇਆ ਦੇ ਵਿੱਚ ਨਾ ਫਸਾਓ ਮਹਾਰਾਜ, ਮੇਰੇ ਤੇ ਕਿਰਪਾ ਕਰਕੇ ਮੇਰੇ ਤੇ ਇਹੀ ਮਿਹਰ ਕਰੋ, ਬਸ ਮੇਰਾ ਤਾਂ ਜਨਮ ਸਫਲਾ ਕਰ ਦਿਓ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਹੁਣ ਜਹਾਂਗੀਰ ਕਹਿੰਦਾ ਹੈ ਪੈਸੇ ਲਓ, ਹਜ਼ਾਰ ਲਓ, ਲੱਖ ਲਓ, ਨੌਕਰੀ ਦੇ ਦਿੰਦਾ ਹਾਂ, ਤੇਰੇ ਲੜਕੇ ਨੂੰ ਨੌਕਰੀ ਦੇ ਦਿੰਦਾ ਹਾਂ, ਦੱਸ ਕੀ ਸੋਨਾ ਚਾਂਦੀ ਹੋਰ? ਸਿੱਖ ਕਹਿ ਨਹੀਂ ਮਹਾਰਾਜ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਮੇਰੇ ਤੇ ਤਾਂ ਇਹ ਕਿਰਪਾ ਕਰੋ

0: ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਪਾ ਮੇਰੇ ਬਹੁਤ ਦੁੱਖ ਉਠਾ ਲਏ ਹਨ ਜੰਮਣ ਮਰਨ ਦੇ ਬਹੁਤ ਤਕਲੀਫਾਂ ਚੱਲ ਰਹੀਆਂ ਹਨ ਇਸ ਆਤਮਾ ਨੂੰ ਆਪਣੇ ਘਰ ਵਿੱਚ ਬੁਲਾ ਲਓ ਇਸ ਭਟਕਦੀ ਭਰਮ ਦੀ ਆਤਮਾ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲਓ ਮੁੜ ਕੇ ਜਨਮ ਨਾ ਹੋਵੇ ਬੋਲੋ
1: ਸਤਨਾਮ
0: ਜੰਮਣ ਮਰਨ ਤੋਂ ਮੁਕਤ ਕਰ ਦਿਓ ਇਹ ਸਾਰੇ ਪੁਆੜੇ ਜੰਮਣ ਮਰਨ ਕਰਕੇ ਹੀ ਸਭ ਨਾਲੋਂ ਵੱਡਾ ਦੁੱਖ ਜੰਮਣ ਤੇ ਮਰਨ ਦਾ ਹੀ ਹੈ ਵਿੱਚ ਵਿਚਾਲੇ ਹੋ ਦੁੱਖ ਤਕਲੀਫਾਂ ਕਿਤਨੀਆਂ ਪਾਉਂਦਾ ਹੈ ਵਾਰ ਵਾਰ ਜੰਮੀ ਜਾਂਦਾ ਵਾਰ ਵਾਰ ਮਰੀ ਜਾਂਦਾ ਹੈ ਕਿਤਨੀਆਂ ਤਕਲੀਫਾਂ ਪਾਉਂਦਾ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ ਮੇਰਾ ਜੰਮਣ ਮਰਨ ਕੱਟ ਦੇ ਹੁਣ ਜਹਾਂਗੀਰ ਆਮ ਬੰਦਾ ਕਿਆ ਜੰਮਣਾ ਮਰਨਾ ਕੱਟ ਦੇਵੇਗਾ ਉਹ ਤਾਂ ਖੁਦ ਜੰਮਣ ਮਰਨ ਦੇ ਗੇਟ ਚ ਪਿਆ ਹੋਇਆ ਹੈ ਬੋਲੋ
1: ਸਤਨਾਮ
0: ਉਹ ਕਹਿੰਦਾ ਪੈਸਾ ਲੈ ਲੋ ਮਾਇਆ ਲੈ ਲੈ ਪਿੰਡ ਲੈ ਲੈ ਸਿੱਖ ਕਹਿੰਦਾ ਮਹਾਰਾਜ ਇਹਨਾਂ ਝੂਠੀਆਂ ਚੀਜ਼ਾਂ ਦੇ ਵਿੱਚ ਮੇਰਾ ਤਾਂ ਜਨਮ ਇਹ ਮੌਲਕ ਜਨਮ ਨਿਕਲ ਜਾਏਗਾ ਮੈਨੂੰ ਮਹਾਰਾਜ ਭਰਮਾਵੋ ਨਾ ਮੈਨੂੰ ਇਹ ਝੂਠੀਆਂ ਚੀਜ਼ਾਂ ਦੇ ਵਿੱਚ ਨਾ ਰੱਖੋ ਮੈਨੂੰ ਸੱਚੀ ਦਾਤ ਬਖਸ਼ਿਸ਼ ਕਰੋ ਬੋਲੋ ਹੁਣ ਇਹ ਗੁਰੂ ਤੋਂ ਬਿਨਾਂ ਕੌਣ ਕਰੇਗਾ ਜੰਮਣਾ ਮਰਨਾ ਕੌਣ ਕੱਟ ਦੇਵੇਗਾ ਮੁਕਤ ਕੌਣ ਕਰ ਸਕਦਾ ਹੈ ਜਮਾਂ ਤੋਂ ਕੌਣ ਬਚਾ ਸਕਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਮੁਕਤੀ ਦਾ ਦਾਤਾ ਕੌਣ ਹੈ ਹੁਣ ਜਹਾਂਗੀਰ ਮੁਕਤੀ ਦੇ ਸਕਦਾ ਹੈ ਕਿਤੇ ਨਾਮ ਦੀ ਦਾਤ ਉਹ ਦੇ ਸਕਦਾ ਹੈ ਨਹੀਂ ਮਹਾਰਾਜ ਕਹਿੰਦੇ ਹਨ ਜਿਸ ਵਸਤੂ ਕੋ ਲੈਣ ਤੂੰ ਆਇਆ ਰਾਮ ਨਾਮ
1: ਸੰਤਨ ਕਰ ਪਾਇਆ

0: ਸ੍ਰੀ ਸੁਖਮਨੀ ਸਾਹਿਬ ਗੁਰੂ ਸਾਹਿਬ ਫਰਮਾਨ ਕਰਦੇ ਹਨ, ਜਿਸ ਵਸਤੂ ਕੋ ਲੈਣ ਤੂੰ ਆਇਆ। ਜਿਹੜੀ ਵਸਤੂ ਵਾਸਤੇ ਕਿੱਥੋਂ ਲੈਣ ਆਇਆ, ਇਹ ਮਨੁੱਖਾ ਸਰੀਰ ਦੇ ਵਿੱਚ ਆਇਆ। 84 ਲੱਖ ਜੂਨ ਦਾ ਲੰਮਾ ਚੱਕਰ ਕੱਟ ਕੇ ਮਨੁੱਖਾ ਸਰੀਰ ਦੇ ਵਿੱਚ ਆਇਆ ਹੈ, ਜਿਸ ਵਸਤੂ ਵਾਸਤੇ। ਉਹ ਕਿੱਥੋਂ ਮਿਲਦੀ ਹੈ? ਜਿਸ ਵਸਤੂ ਕੋ ਲੈਣ ਤੂੰ ਆਇਆ, ਰਾਮ ਨਾਮ
1: ਸੰਤਨ ਘਰ
0: ਰਾਮ ਨਾਮ ਪਰਮੇਸ਼ਰ ਦਾ ਨਾਮ ਉਹ ਕਿੱਥੋਂ ਮਿਲੇਗਾ? ਸਾਧੂਆਂ ਤੋਂ ਮਿਲੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੁਣ ਜਹਾਂਗੀਰ ਬਾਦਸ਼ਾਹ ਕਹਿੰਦਾ ਤੂੰ ਮਾਇਆ ਲੈ ਲੈ, ਤੂੰ ਜ਼ਮੀਨ ਲੈ ਲੈ, ਨੌਕਰੀ ਲੈ ਲੈ। ਸਿੱਖ ਕਹਿੰਦਾ ਨਹੀਂ ਮਾਰਾ। ਉੱਤਮ ਜਗਿਆਸੂ ਸੀ, ਜੇ ਤਾਂ ਮਾੜਾ ਮੋਟਾ ਆਪਣੇ ਵਰਗਾ ਹੁੰਦਾ ਫਿਰ ਤਾਂ ਉੱਥੇ ਬਹਿ ਜਾਂਦਾ ਵੀ ਠੀਕ ਹੈ, ਸਾਨੂੰ ਹੋਰ ਕਿਸੇ ਚੀਜ਼ ਦੀ ਕੀ ਲੋੜ ਹੈ। ਪਰੰਤੂ ਉੱਤਮ ਜਗਿਆਸੂ ਸੀ ਉਹ। ਉਹ ਕਹਿੰਦਾ ਨਹੀਂ, ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ। ਹੁਣ ਜਹਾਂਗੀਰ ਨੂੰ ਕਹਿਣਾ ਪਿਆ ਵੀ ਇਹ ਵਸਤੂਆਂ ਤਾਂ ਹੁਣ ਜਹਾਂਗੀਰ ਦੇ ਵੀ ਸਮਝ ਪੈ ਗਈ, ਮੈਂ ਕਿਵੇਂ ਇਹ ਗੱਲ ਜਨਮ ਦੇ ਸਕਦਾ ਹਾਂ, ਜਿਸ ਦੇ ਮਨ ਵਿੱਚ ਇਹ ਭਰਮ ਸੀ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ। ਕਹਿੰਦਾ ਉਹ ਅਗਲੇ ਤੰਬੂ ਦੇ ਵਿੱਚ ਨੇ ਬਈ, ਜੋ ਤੂੰ ਸਮਝ ਰਿਹਾ ਹੈ ਗੁਰੂ ਹਰਗੋਬਿੰਦ ਆਪਣਾ ਸਿੱਖਾਂ ਦੇ ਗੁਰੂ, ਤੇ ਉਹ ਅਗਲੇ ਤੰਬੂ ਦੇ ਵਿੱਚ ਹਨ। ਕਹਿੰਦਾ ਤੁਸੀਂ? ਕਹਿੰਦਾ ਮੈਂ ਤਾਂ ਬਾਦਸ਼ਾਹ ਹਾਂ, ਜਹਾਂਗੀਰ ਬਾਦਸ਼ਾਹ। ਕਹਿੰਦਾ ਉਹ ਵੱਡੀ ਬੜੀ ਵੱਡੀ ਗਲਤੀ ਹੋ ਗਈ, ਤੇ ਸਿੱਖ ਨੇ ਸ਼ਾਸਨ ਟਕਾ ਚੁੱਕਿਆ, ਘਾਹ ਦੀ ਪੰਡ ਚੁੱਕੀ, ਜਾਂਦਾ ਹੋਇਆ ਟਕਾ ਵੀ ਚੁੱਕ ਲੈ ਗਿਆ ਅੱਗੇ ਤੋਂ। ਜਹਾਂਗੀਰ ਸੋਚਦਾ ਹੈ ਇਹ ਟਕਾ ਵੀ ਨਹੀਂ, ਦੇਖ ਲਓ ਉਹ ਵੀ ਨਾਲ ਲੈ ਗਿਆ। ਕਹਿੰਦਾ ਜਾਂਦਾ ਹੋਇਆ ਨਮਸਕਾਰ ਵੀ ਨਹੀਂ, ਕੁਛ ਵੀ ਨਹੀਂ, ਨਾ ਦੁਆ ਸਲਾਮ ਕੁਛ ਨਹੀਂ ਕੀਤਾ, ਬਸ ਉੱਥੋਂ ਤੰਬੂ ਦੇ ਵਿੱਚੋਂ ਨਿਕਲ ਜਾਂਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਦਾ। ਨਮਸਕਾਰ ਗੁਰਦੇਵ, ਸਤਨਾਮ ਜੀ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ, ਜੋ ਭਵਜਲ ਵਿੱਚੋਂ ਕੱਢਦਾ ਮੁਕਤੀ ਦੇ ਪਦਾਰਥ ਵਿੱਚ ਸਮਾ ਦਿੰਦਾ ਹੈ, ਅਮਰ ਪਦ ਬਖਸ਼ਦਾ ਹੈ। ਬੋਲੋ ਸਤਨਾਮ। ਹੁਣ ਸਿੱਖ ਬੇਨਤੀ ਕਰਦਾ, ਮਹਾਰਾਜ ਮੈਂ ਭੁਲੇਖੇ ਦੇ ਨਾਲ ਬਾਦਸ਼ਾਹ ਦੇ ਤੰਬੂ ਦੇ ਵਿੱਚ ਲੈ ਗਿਆ, ਤੇ ਇਹ ਸਿਰ ਮੈਂ ਉਸ ਦੇ ਚਰਨਾਂ ਤੇ ਰੱਖਿਆ, ਪੈਰਾਂ ਤੇ ਰੱਖਿਆ, ਜੋ ਸਿਰ ਗੁਰੂ ਦੇ ਚਰਨਾਂ ਤੇ ਚਾਹੀਦਾ। ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੇ ਕਿਰਪਾ ਕਰੋ, ਮੈਂ ਭੁੱਲਣਹਾਰ ਹਾਂ, ਤੇ ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਜਮਾਂ ਦੀਆਂ ਮਾਰਾਂ ਤੋਂ ਬਚਾ ਲੈਣਾ, ਮੇਰਾ ਜੰਮਣਾ ਮਰਨਾ ਕੱਢ ਦੇਣਾ। ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ, ਮੈਨੂੰ ਨਾਮ ਦੀ ਦਾਤ ਦਿਓ। ਬੋਲੋ ਸਤਨਾਮ। ਉਹ ਟਕਾ ਜਿਹੜਾ ਸਾਂਭ ਸਾਂਭ ਕੇ ਰੱਖਿਆ ਸੀ, ਮਿੱਠੇ ਗੁੜ ਦੀ ਰੋੜੀ ਸਾਂਭ ਕੇ ਰੱਖੀ ਸੀ, ਗੁਰੂ ਮਹਾਰਾਜ ਅੱਗੇ ਭੇਟਾ ਕੀਤੀ, ਘਾਹ ਸੱਚੇ ਪਾਤਸ਼ਾਹ ਆਪ ਜੀ ਦੇ ਘੋੜੇ ਵਾਸਤੇ ਮੈਂ ਬੜੇ ਪਿਆਰ ਦੇ ਨਾਲ ਕੁਰੁੰਬਲਾਂ ਕੁਰੁੰਬਲਾਂ ਇਕੱਠੀਆਂ ਕੀਤੀਆਂ ਹਨ, ਤੇ ਘੋੜਾ ਵੀ ਖੁਸ਼ ਹੋਇਆ, ਘਾਹ ਖਾ ਕੇ। ਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ, ਖੁਸ਼ੀਆਂ ਦੇ ਘਰ ਵਿੱਚ ਆਏ। ਜਦੋਂ ਗੁਰੂ ਖੁਸ਼ ਹਨ, ਆਮ ਬੰਦਾ ਕੋਈ ਖੁਸ਼ੀਆਂ ਦੇ ਖੁਸ਼ ਹੋ ਜਾਂਦਾ, ਭਾਵੇਂ ਕੀ ਦੇਵੇਗਾ, ਉਹ ਵਸਤੂ ਚੀਜ਼ ਦੇ ਦੇਵੇਗਾ ਉਸ ਕੋਲ ਜੋ ਮਾੜੀ ਮੋਟੀ ਹੋਵੇਗੀ, ਕੁਛ ਆਮ ਦੁਨਿਆਵੀ ਬੰਦਾ। ਤੇ ਹੁਣ ਸਾਸੂ ਗੁਰੂ ਖੁਸ਼ ਹੋ ਗਏ, ਗੁਰੂ ਖੁਸ਼ ਹੋ ਕੇ ਕੀ ਬਖਸ਼ਦੇ ਹਨ? ਚਾਰ ਪਦਾਰਥ ਜੇ ਕੋ ਮੰਗ ਸਹਜਨਾ ਕੀ ਸੇਵਾ ਲੱਗ। ਗੁਰੂ ਸਾਹਿਬ ਕਹਿਣ ਲੱਗੇ ਹਨ, ਸਿੱਖਾ ਕੀ ਮੰਗਦਾ ਹੈ ਬਈ, ਕੀ ਚਾਹੁੰਦਾ ਹੈ? ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਮੇਰਾ ਜੰਮਣਾ ਮਰਨਾ ਕੱਢ ਦਿਓ, ਮੈਨੂੰ ਮੁਕਤ ਪਦਾਰਥ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਨੇ ਵਚਨ ਕੀਤਾ, ਭਾਈ ਸਿੱਖਾ ਸਵੇਰੇ ਉੱਠ ਕੇ ਸਤਨਾਮ ਦਾ ਜਾਪ ਕਰਿਆ ਕਰ। ਬੋਲੋ ਸਤਨਾਮ ਦਾ ਜਾਪ ਕਰਿਆ ਕਰ, ਤੇ ਆਪਣੀ ਕਿਰਤ ਕਰਕੇ ਦਸਵਾਂ ਹਿੱਸਾ ਅੱਛੇ ਪਾਸੇ ਲਾਇਆ ਕਰ, ਆਏ ਗਏ ਸਿੱਖਾਂ ਦੀ ਸਾਧੂਆਂ ਦੀ ਸੰਗਤਾਂ ਦੀ ਸੇਵਾ ਕਰਿਆ ਕਰ, ਜਿਤਨਾ ਕੁ ਸਮਾਂ ਹੁੰਦਾ ਸਤਸੰਗਤ ਕਰਿਆ ਕਰ, ਤੇ ਜਮ ਤੇਰੇ ਨੇੜੇ ਨਹੀਂ ਆਉਣਗੇ। ਬੋਲੋ ਜਮ ਤੇਰੇ ਨੇੜੇ ਵੀ ਨਹੀਂ ਆਉਣਗੇ, ਸਿੱਖਾ ਤੇਰੀ ਭਾਵਨਾ ਪੂਰੀ ਹੋਵੇ। ਹੁਣ ਗੁਰੂ ਜੀ ਨੇ ਜੋ ਵਚਨ ਕਹਿ ਦਿੱਤਾ ਸੱਤ ਹੈ। ਬੋਲੋ ਗੁਰੂ ਜੀ ਦੇ ਵਚਨ ਤੋਂ, ਜੋ ਗੁਰੂ ਜੀ ਨੇ ਵਚਨ ਕਹਿ ਦਿੱਤਾ, ਜੇ ਉਹ ਝੂਠਾ ਕੋਈ ਕਹਿ ਵੀ ਦੇਗਾ ਪੂਰਾ ਨਹੀਂ ਹੋਵੇ। ਹੁਣ ਗੁਰੂ ਜੀ ਦਾ ਵਚਨ ਤੇ ਗੁਰੂ ਅੱਗੇ ਨਮਸਕਾਰ ਮੱਥਾ ਟੇਕਦੇ ਹਾਂ ਸਾਧ ਸੰਗਤ। ਹੁਣ ਗੁਰੂ ਜੀ ਨੇ ਵਚਨ ਕੀਤਾ, ਬਾਈ ਜਮ ਤਾਂ ਤੇਰੇ ਨੇੜੇ ਵੀ ਨਹੀਂ ਆਉਣਗੇ, ਧਰਮ ਰਾਜ ਦਰ ਕਾਗਦ ਫਾਰੇ ਜੇ ਨਾਨਕ ਲੇਖਾ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਜੈਸਾ ਸਤਿਗੁਰ ਸੁਣੀ ਦਾ ਤੈ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਿਆ ਕਾ। ਆਤਮਾ ਨੂੰ ਪਰਮਾਤਮਾ ਵਿੱਚ ਮਿਲਾਉਣ ਵਾਲਾ, ਨਾਮ ਦੁਆਰਾ ਨਾਮ ਦੀ ਦਾਤ ਦੇ ਕੇ ਵਿਛੜਿਆ ਨੂੰ ਮਿਲਣ ਵਾਲਾ ਸਤਿਗੁਰੂ ਹੈ, ਜਿਸ ਨੂੰ ਅਸੀਂ ਨਮਸਕਾਰ ਕਰਦੇ ਹਾਂ।

0: ਮਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ
1: ਲਾਗੀ ਵਾਰ
0: ਪਸ਼ੂਆਂ ਤੋਂ ਮਨੁੱਖਾਂ ਤੋਂ ਦੇਵਤੇ ਬਣਾਉਣ ਵਾਲਾ ਬ੍ਰਹਮ ਗਿਆਨੀ ਬਣਾਉਣ ਵਾਲਾ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ
1: ਮੋਹੇ ਤਾਰ
0: ਜਿਹੜਾ ਖੁਦ ਵੀ ਮੁਕਤ ਹੈ ਆਪ ਵੀ ਮੁਕਤ ਹੈ ਆਪ ਵੀ ਗਿਆਨੀ ਹੈ ਆਪ ਮੁਕਤ ਮੋਹੇ ਤਾਰਾ ਜੋ ਖੁਦ ਗਿਆਨ ਸਰੂਪ ਹੈ ਖੁਦ ਬ੍ਰਹਮ ਗਿਆਨੀ ਹੈ ਆਪ ਮੁਕਤ ਮੋਹੇ ਤਾਰਾ ਆਪ ਵੀ ਖੁਦ ਮੁਕਤ ਹੈ ਤੇ ਮੈਨੂੰ ਵੀ ਤਾਰਦਾ ਹੈ ਬਲਿਹਾਰੀ ਗੁਰੇ ਆਪਣੀ ਦਿਹਾੜੀ ਸਦਵਾਰ ਸਦਾ ਹੀ ਉਸ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਆਪ ਨਾਰਾਇਣ ਕਲਾ ਤਾਰ ਜਗ ਮੈਂ ਸੋ ਇਸ ਕਰਕੇ ਗੁਰੂ ਸਾਹਿਬ ਨੇ ਸਿੱਖ ਦੀ ਭਾਵਨਾ ਪੂਰੀ ਕੀਤੀ ਸੋ ਇਸ ਕਰਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਸੋ ਇਹ ਮਨੁੱਖਾ ਸਰੀਰ ਮਨੁੱਖਾ ਜਨਮ ਸਾਨੂੰ ਬੜਾ ਅਮੋਲਕ ਸੁਣਿਆ ਸੀ ਪ੍ਰਾਪਤ ਹੋਇਆ ਹੈ ਇਹ ਜਨਮ ਅਮੋਲਕ ਇਸ ਵਾਸਤੇ ਅਸੀਂ ਸੰਸਾਰ ਤੇ ਆਏ ਦੁਨੀਆਂ ਦੇ ਉੱਤੇ ਕਾਰ ਵਿਹਾਰ ਕਰਕੇ ਰੋਟੀ ਖਾ ਕੇ ਸੌਣ ਵਾਸਤੇ ਨਹੀਂ ਇਹ ਤਾਂ ਇੱਕ ਸਾਧ ਸੰਗਤ ਕਰਨਾ ਪੈਂਦਾ ਹੈ ਪਰੰਤੂ ਅਸਲ ਸਾਡਾ ਪ੍ਰਯੋਜਨ ਜੋ ਹੈ ਜੀਵਨ ਦਾ ਮਨੋਰਥ ਜੋ ਹੈ ਤੇ ਬਾਕੀ ਪੇਟ ਤਾਂ ਪੰਛੀ ਵੀ ਪਾਲਦੇ ਹਨ ਪਸ਼ੂ ਵੀ ਪਾਲਦੇ ਹਨ ਭਾਈ ਪੇਟ ਤਾਂ ਉਹ ਵੀ ਭਰਦੇ ਹਨ ਬੱਚੇ ਉਹ ਵੀ ਪਾਲਦੇ ਹਨ ਫਿਰ ਮਨੁੱਖ ਦੇ ਵਿੱਚ ਤੇ ਪਸ਼ੂਆਂ ਪੰਛੀਆਂ 'ਚ ਕੀ ਅੰਤਰ ਹੈ ਕੀ ਫਰਕ ਰਹਿ ਗਿਆ ਜੇ ਸਾਧ ਸੰਜੇ ਖਾਣਾ ਪੀਣਾ ਸੌਣਾ ਹੀ ਜੀਵਨ ਦਾ ਮਨੋਰਥ ਹੋਵੇ ਤੇ ਫਿਰ ਪਸ਼ੂਆਂ ਪੰਛੀਆਂ ਦੇ ਵਿੱਚ ਤਾਂ ਕੋਈ ਅੰਤਰ ਨਹੀਂ ਰਹਿ ਗਿਆ ਉਹਨਾਂ ਦਾ ਵੀ ਫਿਰ ਇਹੀ ਮਨੋਰਥ ਹੈ ਸੋ ਇਸ ਕਰਕੇ ਸੰਸਾਰ ਤੇ ਅਸੀਂ ਆਏ ਜਿਸ ਵਸਤੂ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਾਂ ਕਰ ਸੋ ਸਤਸੰਗ ਦੇ ਵਿੱਚ ਆਉਣਾ ਗੁਰੂ ਦੀ ਸ਼ਰਨ ਵਿੱਚ ਆਉਣਾ ਬੇਨਤੀਆਂ ਕਰਨੀਆਂ ਮਨੁੱਖਾ ਜਨ ਤੁਸੀਂ ਸੁਣਿਆ ਸੀ ਥੋੜਾ ਜਿਹਾ ਭਾਈ ਕੋਈ ਚੀਜ਼ ਗੁਆਚ ਜਾਂਦੀ ਹੈ ਸਾਨੂੰ ਕਿਤਨਾ ਫਿਕਰ ਹੋ ਜਾਂਦਾ 24,000 ਸਵਾਸ ਦਾ ਸਾਡਾ ਜਾ ਰਿਹਾ ਮਨੁੱਖਾ ਜਨ ਸਾਡਾ ਜਾ ਰਿਹਾ ਹੈ ਇਹ ਸਾਨੂੰ ਅਸੀਂ ਫਿਕਰ ਕਰਨਾ ਹੈ ਸਾਡਾ ਇਹ ਵਕਤ ਨਾ ਨਿਕਲ ਜਾਵੇ ਜਨਮ ਨਾ ਨਿਕਲ ਜਾਵੇ ਵੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ ਪਰ ਸਰਵ ਜਗ ਉਚਲਾ ਤਾਂ ਉਤਰਨ ਦੇ ਹੱਥ ਨਾ ਲਾਇਆ ਕੁਸੁਮ ਵਡਾ ਜਾ ਲਾ ਸੀ ਟੋਲਾ ਇੱਕ ਆਪੀ ਨਾ ਪਤਲੀ ਸਹਿ ਕੇਰੇ ਬੁਲਾ ਦੂਧਾ ਥਣੀ ਨਾ ਮੈਂ ਫਿਰ ਹੋਏ ਨਾ ਮੇਲਾ ਕਹਿ ਫਿਰ ਸਹੇਲੀਏ ਸਭ ਲਾਏ ਸੀ ਹੰਸ ਚੱਲ ਸੀ ਡੂਮਣਾ ਇਹ ਤਨ ਹੰਸ ਨਾਮ ਆਤਮਾ ਸਰੀਰ ਟੇਰੀਏ ਸਰੀਰ ਮਿੱਟੀ ਬੰਧਨ ਦਾ ਹੈ ਸੋ ਸਾਧ ਸੰਗਤ ਵਿਹੜਾ ਬੰਧਨਾ ਇਹ ਮੁਕਤੀ ਦਾ ਵਿਹੜਾ ਇਹ ਅਸੀਂ ਜਪ ਤਪ ਕਾ ਬੰਦ ਵੇੜ ਲਾ ਇਹ ਅਸੀਂ ਵਿਹੜਾ ਬੰਨਣ ਦੀ ਕੋਸ਼ਿਸ਼ ਕਰਨੀ ਗੁਰੂ ਅੱਗੇ ਬੇਨਤੀਆਂ ਕਰਨੀਆਂ ਸਾਡਾ ਜਨਮ ਸਫਲਾ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਦਇਆ ਕਰੋ ਸੋ ਆਪ ਜੀ ਸਾਰੇ ਜਿਤਨੇ ਵੀ ਮਾਈ ਭਾਈ ਦੂਰੋਂ ਦੂਰੋਂ ਚੱਲ ਕੇ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਕਾਰੋਬਾਰ ਵਿਹਾਰ ਧੰਦਿਆਂ ਤੋਂ ਛੁਟਕਾਰਾ ਪਾ ਕਰਕੇ ਆਪਣਾ ਕਿਰਾਇਆ ਖਰਚਦੇ ਹੋਏ

0: ਤੇ ਤਾਂ ਹੀ ਸਾਡੇ ਜੀਵਨ ਤਾਂ ਹੀ ਸਾਨੂੰ ਪੂਰਾ ਲਾਭ ਪ੍ਰਾਪਤ ਹੋਵੇਗਾ। ਸੋ ਹੁਣ ਸੰਗਤਾਂ ਆਓ ਆਖਰੀ ਲਾਈਨ ਪੜ੍ਹੋ, ਫਿਰ ਅਰਦਾਸ ਵੀ ਜੁੜਨਾ ਹੁਕਮਨਾਮੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਵਧਾਈ ਦੇ ਕੇ ਫਿਰ ਲੰਗਰ ਪਾਣੀ ਛੱਕ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰਨੀ। ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣਾ ਸੇਵਾਦਾਰਾਂ ਦਾ ਕਹਿਣਾ ਮੰਨਿਆ ਕਰੋ, ਸੰਗਤ ਵਿੱਚ ਬੱਚੇ ਵੱਡੇ ਹੁੰਦੇ ਹਨ, ਧਿਆਨ ਰੱਖਿਆ ਕਰੋ ਅਤੇ ਕਿਹਾ ਮੰਨਣਾ ਚਾਹੀਦਾ ਹੈ ਸ਼ਾਂਤੀ ਦੇ ਨਾਲ, ਜਿਹੜਾ ਹੈ ਸਾਨੂੰ ਆਪਣਾ ਵੱਡੇ ਵੱਡੇ ਦਿਨ ਹਨ, ਆਪਣਾ ਬਥੇਰੇ ਦਿਨ ਵੱਡੇ ਹਨ, ਇਸ ਕਰਕੇ ਸਾਨੂੰ ਵਾਲੀ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਸ਼ਾਂਤੀ ਦੇ ਨਾਲ ਸਾਨੂੰ ਆਪਣਾ ਜਿਹੜਾ ਹੈ ਕੁਛ ਪਰਮਾਤਮਾ ਦਾ ਨਾਮ ਜਪਦੇ ਹੋਏ ਸਿਮਨ ਕਰਦੇ ਹੋਏ ਹੋਰਾਂ ਤੋਂ ਜਿਹੜਾ ਹੈ ਪਰਮਾਤਮਾ ਦੇ ਨਾਲ ਨਾਮ ਦੇ ਨਾਲ ਜੁੜ ਕੇ ਸਾਨੂੰ ਸੰਗਤ ਵਿੱਚ ਜਿਹੜਾ ਹੈ ਲਾਭ ਉਠਾਉਣਾ ਚਾਹੀਦਾ ਹੈ। ਇਹਨਾਂ ਸਵਾਸਾਂ ਨੂੰ ਸਫਲੇ ਕਰਨਾ ਚਾਹੀਦਾ, ਘਰੋਂ ਵੀ ਆਏ ਹਾਂ, ਕਾਰ ਵਿਹਾਰ ਵੀ ਛੱਡੇ ਹਨ, ਫਿਰ ਵੀ ਪੂਰਾ ਲਾਭ ਨਾ ਉਠਾਇਆ। ਸੋ ਇਸ ਕਰਕੇ ਇਹੀ ਮਨ ਦੇ ਵਿੱਚ ਹੋਣਾ ਚਾਹੀਦਾ, ਲੂਟਣਾ ਹੈ ਤੇ ਲੂਟ ਲਾਰਾਮ ਨਾਮ ਹੈ,
1: ਲੂਟ
0: ਉਹੀ ਸੱਚਾ ਸਤਸੰਗੀ ਤੇ ਸੱਚਾ ਜਗਿਆਸੂ ਤੇ ਸੱਚਾ ਸਿੱਖ ਹੈ। ਭੁੱਲਾਂ ਦੀ ਮਾਫੀ ਬਖਸ਼ੋ, ਆਓ ਹੁਣ ਆਖਰੀ ਲਾਈਨ ਪੜ੍ਹੋ ਤੇ ਫਿਰ ਅਰਦਾਸ ਵੀ ਜੁੜੋ।

ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾ ਦਿਨ ਰਾਤ ਨਾਨਕ ਚਾਹੋਏ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦਕ

ਕੈਸਾ ਮਰਨਾ ਹੋਵੇ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ। ਹਜ਼ੂਰ ਕਹਿੰਦੇ ਨੇ ਮਰਨਾ ਸੱਚ ਹੈ, ਜੀਵਣਾ ਝੂਠ ਹੈ। ਐ ਮਨੁੱਖ, ਮਰਨੇ ਨਾਲ ਤਾਂ ਜਗਤ ਡਰਦਾ ਹੈ, ਗੁਰਮੁਖਾਂ ਨੂੰ ਕਾਹਦਾ ਬਈ ਡਰ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਨ੍ਹਾਂ ਨੇ ਆ ਕੇ ਸਵਾਸ ਸਵਾਸ ਭਜਨ ਕੀਤਾ, ਸਿਮਰਨ ਕੀਤਾ, ਉਹ ਤਾਂ ਬਾਜੀ ਜਿੱਤੀ ਬੈਠੇ ਹਨ, ਉਹ ਤਾਂ ਪੁੱਗ ਚੁੱਕੇ ਹਨ, ਉਹ ਤਾਂ ਜੀਵਨ ਮੁਕਤ ਹਨ, ਉਹਨਾਂ ਨੂੰ ਮਰਨੇ ਤੋਂ ਡਰ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ, ਜਿਹੜਾ ਹੁਕਮ ਬੁੱਝ ਗਿਆ ਹੈ ਗੁਰੂ ਦਾ, ਸੰਸਾਰ ਤੇ ਆਉਣ ਦਾ ਜਿਹਨੂੰ ਪਤਾ ਲੱਗ ਗਿਆ ਵੀ ਮੈਂ ਕਿਉਂ ਆਇਆ, ਤੇ ਫਿਰ ਉਸਨੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਿਤਾ ਦਿੱਤਾ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਉਹ ਸਦਾ ਜੀਵਦੇ ਹਨ ਜਿਹੜੇ ਗੁਰੂ ਦੇ ਹੁਕਮ ਵਿੱਚ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਕਿ ਗੁਰਮੁਖ ਹਮੇਸ਼ਾ ਜੀਤੇ ਹੈ, ਮਰਤੇ ਕਭੀ ਨਹੀਂ ਵੋ, ਜਿਨ ਕੀ ਜਬਾਂ ਪੇ ਹਰ ਦਮ ਸਤਨਾਮ ਵਾਹਿਗੁਰੂ ਹੈ। ਜੋ ਹਰ ਵੇਲੇ ਈਸ਼ਵਰ ਭਗਤੀ ਵਿੱਚ ਜੁੜੇ ਹੋਏ ਹਨ, ਜੋ ਹਰ ਵੇਲੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪਦੇ ਹਨ ਸ੍ਰੀ ਵਾਹਿਗੁਰੂ, ਫਿਰ ਭਾਈ ਉਹਨਾਂ ਨੂੰ ਉਹਨਾਂ ਦਾ ਆਉਣਾ ਵੀ ਸਫਲ ਹੈ, ਉਹਨਾਂ ਦਾ ਸੰਸਾਰ ਤੋਂ ਜਾਣਾ ਵੀ ਧੰਨਤਾ ਦੇ ਯੋਗ ਹੈ। ਉਹ ਸਦਾ ਜਿਉਂਦੇ ਹਨ, ਨਾਮ ਰਹੋ ਸਾਧੂ, ਰਹੋ ਰਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ। ਤੋ ਨਿਰੰਕਾਰ ਨੇ ਜਿਤਨੇ ਸਵਾਸ ਦਿੱਤੇ ਹਨ ਭਾਈ, ਉਹ ਤਾਂ ਉਤਨੇ ਹੀ ਰਹਿਣੇ ਹਨ। ਜੇ ਭਲੇ ਕਰਮ ਕਰੀਏ, ਭਲੇ ਕਰਮ ਕਰਨ ਨਾਲ ਇਹ ਸਾਡੇ ਸਵਾਸ ਘੱਟ ਖਰਚ ਹੁੰਦੇ ਹਨ, ਭੋਗ ਵਿਲਾਸ ਵਿਛਿਆਂ ਵਿੱਚ ਦੁੱਗਣੇ ਸਵਾਸ ਖਰਚ ਹੋ ਜਾਂਦੇ ਹਨ, ਜਿਸ ਕਰਕੇ ਉਮਰਾ ਘੱਟ ਜਾਂਦੀ ਹੈ। ਤੇ ਜੇ ਸਤ ਪੁਰਸ਼ਾਂ ਦੀ ਸੰਗਤ ਰਹੇ, ਗੁਰੂ ਕੀ ਸੰਗਤ ਵਿੱਚ ਮਨ ਕਰਕੇ ਵੀ ਤਨ ਕਰਕੇ ਵੀ ਜਾਗ ਕੇ ਨਾਮ ਦਾ ਅੰਮ੍ਰਿਤ ਪੀਂਦੇ ਰਹੀਏ ਤਾਂ ਇਹ ਸਵਾਸ ਜਮ੍ਹਾਂ ਰਹਿੰਦੇ ਹਨ, ਘੱਟ ਖਰਚ ਹੁੰਦੇ ਹਨ। ਫਿਰ ਜਿਸ ਤਰ੍ਹਾਂ ਮਾਇਆ ਬੈਂਕ ਵਿੱਚ ਪਈ ਹੋਵੇ ਤਾਂ ਵਿਹਾਜ ਨਾਲ ਮਿਲਦਾ, ਇਸੇ ਤਰ੍ਹਾਂ ਵਧਦੇ ਰਹਿੰਦੇ ਹਨ ਜਦੋਂ ਚੰਗੇ ਕਰਮ ਕੋਈ ਕਰਦਾ। ਉਮਰ ਉਤਨੀ ਹੀ ਹੁੰਦੀ ਹੈ, ਸਵਾਸ ਉਤਨੇ ਹੀ ਹਨ ਤੇਰੇ ਖਰਚ ਕਰਨ ਵਿੱਚ। ਕਈ ਮਨੁੱਖ ਕੁਕਰਮ ਕਰਕੇ ਆਪਣੇ ਸਵਾਸਾਂ ਨੂੰ ਛੇਤੀ ਜ਼ਾਇਆ ਕਰ ਜਾਂਦੇ ਹਨ, ਕਈ ਇੱਕ ਇੱਕ ਸਵਾਸ ਨੂੰ ਜਪ ਜਪ ਕੇ ਸਫਲ ਕਰ ਲੈਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਪਰ ਸਵਾਸ ਉਤਰੇ ਹੀ ਹਨ ਜਿਤਨੇ ਨਿਰੰਕਾਰ ਨੇ ਦਿੱਤੇ ਹਨ। ਔਰ ਕਿਆ ਜਾਣਨਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਇਹ ਕੋਈ ਪਤਾ ਨਹੀਂ ਹੈ। ਕਾਰਨ ਬਣਦਾ ਇਹ ਕਾਰਨ ਨਿਰੰਕਾਰ ਨੂੰ ਪਤਾ। ਬਿਆਸ ਜੀ ਦੇ ਪਾਸ ਇੱਕ ਬੱਚਾ ਸੇਵਾ ਕਰਿਆ ਕਰਦਾ ਸੀ, ਆ ਕੇ ਤੇ ਬਿਆਸ ਜੀ ਨੂੰ ਬੜਾ ਚੰਗਾ ਲੱਗਿਆ। ਤੇ ਜਦੋਂ ਉਸਦੇ ਮਸਤਕ ਦੀਆਂ ਲਕੀਰਾਂ ਦੇਖੀਆਂ ਨਾ, ਤੇ ਸਮਝ ਗਏ ਬਈ ਇਹਦੀ ਤੇ ਉਮਰ ਹੀ ਥੋੜੀ ਹੈ, ਪਰ ਹਰ ਵੇਲੇ ਸੇਵਾ ਵਿੱਚ ਲੱਗਾ ਰਹਿੰਦਾ ਸੀ। ਤੇ ਮਨ ਵਿੱਚ ਸੋਚਿਆ ਬਈ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਅੱਗੇ ਸਿਫਾਰਿਸ਼ ਕਰ ਦਈਏ, ਇਹਦੀ ਉਮਰ ਵਧਵਾ ਦਈਏ, ਚਲੋ ਲੈ ਚਲਦੇ ਹਾਂ। ਭਗਵਾਨ ਸ਼ੰਕਰ ਦੇ ਪਾਸ ਲੈ ਗਏ ਕਿ ਉਹ ਧਰਤੀ ਨੂੰ ਲੈ ਕਰਦਾ, ਕਿਉਂਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਮਰ ਵਧਵਾ ਆਈਏ। ਜਦੋਂ ਇਹਨਾਂ ਦੇ ਪਾਸ ਗਏ ਤਾਂ ਆਖਿਆ ਬਈ ਸ੍ਰਿਸ਼ਟੀ ਦੇ ਰਚਨ ਵਾਲਾ ਤਾਂ ਬ੍ਰਹਮਾ ਹੈ, ਉਹਦੇ ਕੋਲ ਚਲਦੇ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਹੁਕਮ ਅਨੁਸਾਰ ਲੈ ਕਰਦਾ। ਬ੍ਰਹਮੇ ਦੇ ਪਾਸ ਗਏ, ਆਪ ਉਤਪਤੀ ਕਰਦੇ ਹੋ, ਇਹਦੀ ਕੁਝ ਉਮਰ ਵੱਧ ਜਾਏ ਤਾਂ। ਕਹਿਣ ਲੱਗੇ ਇਹ ਕੰਮ ਵਿਸ਼ਨੂੰ ਭਗਵਾਨ ਦਾ, ਤੇ ਜਾਂ ਉੱਥੇ ਪਹੁੰਚੇ।
ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ ਉਹ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ ਤੇ ਭਗਵਾਨ ਵਿਆਸ ਜੀ ਵੀ ਨਾਲ ਹਨ। ਤੇ ਜਦੋਂ ਵਿਧਾਤਾ ਦੇ ਪਾਸ ਗਏ ਬੱਚੇ ਨੂੰ ਬਾਹਰ ਬਿਠਾਇਆ ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਬਈ ਗੱਲ ਇਹ ਹੈ ਭਾਈ ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾ ਉਹ ਜਿਉਂਦਾ ਵੀ ਹੈ ਕਿਉਂਕਿ ਮੈਂ ਤਾਂ ਉਸਦੀ ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ ਨਹੀਂ ਤੇ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹਦੀ ਸਿਫਾਰਿਸ਼ ਕਰਨ ਲਈ ਆਏ ਸੀ ਨਾ ਉਹ ਸਗੋਂ ਮੌਤ ਦਾ ਕਾਰਨ ਬਣ ਗਏ ਤਾਂ ਮੌਤ ਕਾਰਨ ਬਣ ਜਾਂਦੀ ਹੈ, ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹਨ ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ ਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ। ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਬਈ ਅੰਤ ਵੇਲੇ ਵੀ ਤੈਨ ਚੇਤੇ ਚ ਆਵੇਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ ਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ, ਉਸ ਵੇਲੇ ਨਹੀਂ ਆਉਂਦਾ। ਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ ਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ ਹੈ ਹੁਣ ਸੌਣ ਦਾ ਵੇਲਾ ਨਹੀਂ। ਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ ਹੈ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ, ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ ਹੇ ਵਾਹਿਗੁਰੂ ਨਾ ਵਿਸਰੋ ਨਾ ਵਿਸਾਰੋ ਨਾ ਭੁੱਲੋ ਨਾ ਭੁਲਾਓ, ਆਪਦਿਆਂ ਨੂੰ ਆਪਦੇ ਕਰੋ, ਸਿਰ ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ ਕਿਉਂਕਿ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਹੈ, ਇਸ ਨੂੰ ਜਪ ਜਪ ਕੇ ਸਫਲ ਕਰ ਲਈਏ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਕਿਆ ਜਾਣਾ ਕੋਈ ਪਤਾ ਨਹੀਂ ਭਾਈ।

Right.

ਵਸ ਜਾਏ ਸਰਨ ਨਰਿੰਦ ਗਹਿ ਮਾਰੇ ਮਹੀਪਤ ਜੀਓ ਕੈਸੇ ਕੋ ਬਚਾਈ ਐ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਈ ਐ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਈ ਐ ਤਾਂ ਜੋ ਬਿਆਪੇ ਮਾਇਆ ਕਹਾਂ ਠਹਿ।

ਛੱਡ ਤੋਂ ਇਹ ਉਤਪੰਨ ਹੁੰਦਾ ਸੰਪੂਰਨ ਜਾਤੀ ਦਾ ਰਾਗ ਹੈ ਤੇ ਇਹਦਾ ਵਾਦੀ ਸੰਵਾਦੀ ਕੁਛ ਲੋਕ ਮਾਂ ਤੇ ਸਾਮਨ ਦੇ ਤੇ ਕਈ ਧਾਰ ਤੇ ਗੰਧਾਰ ਨੂੰ ਵਾਦੀ ਸੰਵਾਦੀ ਮੰਨਦੇ ਹਨ। ਲੇਕਿਨ ਇਹਦੇ ਗਾਣ ਦੇ ਵਿਚ ਕੋਈ ਖਾਸ ਫਰਕ ਨਹੀਂ ਪੜੇਗਾ। ਚਾਲ ਇਹਦੀ ਕੋਈ ਹੋਵੇਗੀ ਵਾਦੀ ਸੰਵਾਦੀ ਭਾਵੇਂ ਮਾਂ ਸਾ ਹੋਵੇ ਭਾਵੇਂ ਧਾਰ ਤੇ ਗਾਂ ਹੋਵੇ।

0: ਨਾਮ ਜਪਣਾ ਕੀ ਹੈ? ਉਸ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰਨੀਆਂ ਹਨ। ਸਭ ਨਾਲੋਂ ਪਹਿਲਾਂ ਆਵਾਜ਼ਾਂ ਮਾਰਨੀਆਂ ਹਨ। ਇਹ ਨਹੀਂ ਪਹਿਲੇ ਦਿਨ ਕਿਸੇ ਦੀ ਸਮਾਧੀ ਲੱਗ ਜਾਏਗੀ ਜਾਂ ਪਹਿਲੇ ਦਿਨ ਬਹੁਤ ਮਨ ਟਿਕ ਜਾਵੇਗਾ। ਕਬੀਰ ਜੀ ਕਹਿੰਦੇ ਹਨ ਕੇਸੋ ਕੇਸੋ ਕੂਕੀ ਹੈ, ਕਹਿੰਦੇ ਕੇਸੋ ਕੇਸੋ ਕਰਕੇ ਕੂਕਾ ਮਾਰੋ, ਉੱਚੀ ਉੱਚੀ ਬੋਲੋ। ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕਾ ਸੁਣਿਆ ਪੁਕਾਰ। ਜੇ ਦਿਨ ਰਾਤ ਕੂਕਦੇ ਰਹੋਗੇ ਕਦੇ ਤਾਂ ਉਹ ਪੁਕਾਰ ਸੁਣੇਗਾ ਹੀ, ਜੇ ਉਸਨੂੰ ਵਾਰ ਵਾਰ, ਕਿਉਂਕਿ ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਸੁਣਦਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਹਨ ਕਦੇ ਤਾਂ ਪੁਕਾਰ ਸੁਣੇਗਾ, ਇਸ ਕਰਕੇ ਵਾਰ ਵਾਰ ਕੂਕਦੇ ਰਹੋ, ਵਾਰ ਵਾਰ ਬੋਲਦੇ ਰਹੋ, ਵਾਰ ਵਾਰ ਉਸਦੇ ਨਾਮ ਦਾ ਰਟਨ ਕਰਦੇ ਰਹੋ, ਜ਼ਬਾਨ ਦੇ ਨਾਲ ਰਟਨ ਕਰਦੇ ਰਹੋ। ਸੋ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ ਕਿ ਮੈਂ ਇਹ ਤਰੀਕਾ ਨਹੀਂ ਅਪਣਾਇਆ, ਮੈਂ ਯੁਗਤੀ ਨਹੀਂ ਅਪਣਾਈ, ਸ਼ਾਇਦ ਮੈਨੂੰ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਹਨ। ਨਾਮ ਜਪਣ ਵਾਲੇ ਨੂੰ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ। ਭਗਤ ਅੰਨਾ ਜੀ ਵਰਗੇ, ਭਗਤ ਕਬੀਰ ਜੀ ਵਰਗੇ ਕਿਆ ਯੁਗਤੀ ਅਪਣਾਈ ਹੈ ਇਹਨਾਂ ਨੇ? ਪ੍ਰੇਮ ਦੀ ਯੁਗਤੀ ਅਪਣਾਈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਰ। ਜਿਨ੍ਹਾਂ ਨੇ ਉਸ ਨਾਲ ਪਿਆਰ ਕੀਤਾ, ਪਿਆਰ ਕਿਵੇਂ ਕਰਨਾ? ਨਾਮ ਜਪਣਾ, ਉਸ ਨਾਲ ਪਿਆਰ ਕਰਨਾ, ਉਸਦੇ ਨਾਮ ਦਾ ਰਟਨ ਕਰਨਾ, ਉਸਦੇ ਨਾਮ ਦੀਆਂ ਕੂਕਾਂ ਮਾਰਨੀਆਂ, ਉਸਦੇ ਨਾਮ ਨੂੰ ਧਿਆਉਣਾ, ਜਪਣਾ, ਜ਼ਬਾਨ ਦੇ ਨਾਲ ਵਾਰ ਵਾਰ ਜਪਣਾ, ਇਹ ਉਸ ਨਾਲ ਪਿਆਰ ਕਰਨ ਦਾ ਇੱਕ ਢੰਗ ਹੈ, ਪ੍ਰੇਮ ਕਰਨ ਦਾ ਇੱਕ ਤਰੀਕਾ ਹੈ। ਫਿਰ ਹੌਲੀ ਹੌਲੀ ਇਹ ਪ੍ਰੇਮ ਵੱਧਦਾ ਵੱਧਦਾ ਵੱਧਦਾ ਵੱਧਦਾ ਪ੍ਰੇਮ ਸਰੂਪ ਹੋ ਜਾਏਗਾ, ਕਿਉਂਕਿ ਵਾਹਿਗੁਰੂ ਖੁਦ ਪ੍ਰੇਮ ਸਰੂਪ ਹੈ। ਜਿੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਪ੍ਰੇਮ ਸਰੂਪ ਹੋ ਕਰਕੇ ਵਾਹਿਗੁਰੂ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੋਇਆ ਹੈ, ਵਿਆਪਕ ਹੈ। ਇਸ ਕਰਕੇ ਕਹਿੰਦੇ ਪਰਮਾਤਮਾ ਦੇ, ਇਹ ਨਹੀਂ ਕਿ ਪਰਮਾਤਮਾ ਜਪਣ ਦੇ ਕੋਈ ਢੰਗ ਤਰੀਕੇ ਜਾਂ ਹੋਰ ਅਵਸਥਾਵਾਂ, ਅਨੇਕਾਂ ਅਵਸਥਾਵਾਂ ਹਨ। ਇਹ ਆਪਣਾ ਪਹਿਲਾ ਪ੍ਰੋਗਰਾਮ ਹੈ ਜੋ ਨਿਰੋਲ ਸਿਮਰਨ ਦਾ, ਸਤਸੰਗ ਕਰਦੇ ਰਹਿੰਦੇ ਹੋ, ਸੋ ਨਿਰੋਲ ਸਿਮਰਨ, ਜਿਸ ਵਿੱਚ ਨਿਰੋਲ ਸਿਮਰਨ ਸਾਧਨਾ ਦੀ ਵਿਚਾਰ, ਨਿਰੋਲ ਸਿਮਰਨ ਕਰਨਾ, ਇਹ ਆਪਣਾ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਆਪਾਂ ਨੇ ਰੱਖਿਆ ਸੀ। ਤੇ ਸਿਮਰਨ ਦੀਆਂ ਅਵਸਥਾਵਾਂ ਦਾ ਜਿਵੇਂ ਨਾਮੀ ਦਾ ਅੰਤ ਨਹੀਂ, ਇਸੇ ਤਰ੍ਹਾਂ ਨਾਮ ਦਾ ਵੀ ਅੰਤ ਨਹੀਂ ਹੈ, ਅਵਸਥਾਵਾਂ ਦਾ ਵੀ ਅੰਤ ਨਹੀਂ ਹੈ। ਕਿਤਨੀਆਂ ਅਵਸਥਾਵਾਂ ਹਨ? ਪਿਆਰ ਦਾ ਕੋਈ ਅੰਤ ਨਹੀਂ ਹੈ, ਪਰਮਾਤਮਾ ਦਾ ਅੰਤ ਨਹੀਂ, ਪਰਮਾਤਮਾ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਆਉਂਦਾ, ਉਸਦੀ ਸਮਾਧੀ ਦਾ ਕੋਈ ਅੰਤ ਨਹੀਂ ਹੈ। ਸੋ ਵਾਹਿਗੁਰੂ ਨਾਲ, ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪਣ, ਨਾਮ ਜਪਣ ਦੀਆਂ ਅਨੇਕਾਂ ਯੁਗਤੀਆਂ ਤਰੀਕੇ ਅਵਸਥਾਵਾਂ ਹਨ। ਪਰ ਇੱਕ ਦਿਨ ਦੇ ਵਿੱਚ ਆਪਾਂ ਇਸ ਗੱਲ ਨੂੰ ਕਹਿ ਵੀ ਦਈਏ, ਇਸ ਤੋਂ ਬਾਅਦ ਵੱਖਰੀ ਬਾਣੀ, ਚਾਰ ਬਾਣੀਆਂ ਮੰਨੀਆਂ, ਬਾਣੀ ਨਾਮ ਹੈ ਬੋਲਣ ਦਾ, ਦੂਸਰੀ ਮੱਧਮਾ, ਪਹਿਲਾਂ ਤਾਂ ਉੱਚੀ ਉੱਚੀ, ਫਿਰ ਬੁੱਲਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ, ਯਾਨੀ ਆਪਣੀ ਆਵਾਜ਼ ਬਸ ਜ਼ਿਆਦਾ ਦੂਰ ਤੱਕ ਨਾ ਜਾਵੇ, ਮੱਧਮਾ ਕੰਠ ਦੇ ਵਿੱਚ ਜਾਂ ਕਹਿ ਲਈਏ ਪਸੰਤੀ ਤੇ ਪਰਾ, ਇਹ ਚਾਰ ਬਾਣੀਆਂ ਮੰਨੀਆਂ ਗਈਆਂ ਹਨ। ਪਸੰਤੀ ਹਿਰਦੇ ਦੇ ਵਿੱਚ, ਪਰਾ ਬਾਣੀ ਨਾਭੀ ਦੇ ਵਿੱਚ, ਤੇ ਇਹ ਚਾਰ ਬਾਣੀਆਂ ਜਿਹੜੀਆਂ ਹਨ ਮੰਨੀਆਂ ਗਈਆਂ ਹਨ। ਕੋਈ ਪਰਮਾਤਮਾ ਦਾ ਨਾਮ ਜਪਦਾ ਵੈਖਰੀ ਤੋਂ ਹੀ ਸ਼ੁਰੂ ਹੁੰਦਾ, ਫਿਰ ਮੱਧਮਾ ਚਲਿਆ ਜਾਂਦਾ, ਫਿਰ ਪਸੰਤੀ ਵਿੱਚ, ਫਿਰ ਪਰਾ ਬਾਣੀ ਦੇ ਵਿੱਚ ਭਾਵ ਸਰੂਪ ਦੇ ਵਿੱਚ, ਫੁਰਨੇ ਦੇ ਵਿੱਚ ਨਾਭੀ ਤੋਂ ਫੁਰਨਿਆਂ, ਜੋ ਆਪਣਾ ਇੱਕ ਤ੍ਰਿਕੁਟੀ ਜਾਂ ਨਾਭੀ ਜੋ ਇੱਕ ਵਿਚਾਰਾਂ ਦਾ ਕੇਂਦਰ ਹੈ, ਜਿੱਥੋਂ ਵਿਚਾਰ ਉਤਪੰਨ ਹੁੰਦੇ ਹਨ, ਜਿੱਥੋਂ ਬਾਣੀ ਉਤਪੰਨ ਹੁੰਦੀ ਹੈ, ਕਿਉਂਕਿ ਜ਼ਬਾਨ ਦੇ ਵਿੱਚ ਤਾਂ ਉਹ ਇੱਕ ਸੋਰਸ ਰੂਪ ਧਾਰਨ ਕਰ ਲੈਂਦੀ ਹੈ, ਪਹਿਲਾਂ ਇੱਕ ਵਿਚਾਰ ਉੱਠਦਾ, ਖਿਆਲ ਉੱਠਦਾ ਹੈ, ਵਿਚਾਰਾਂ ਦਾ ਕੇਂਦਰ ਜੋ ਨਾਭੀ ਸਥਾਨ, ਇਹ ਧਿਆਨ ਜੋ ਹੈ ਸਾਡੇ ਸਰੀਰ ਦੇ ਵਿੱਚ ਧਿਆਨ ਦੇ ਇਹ ਕੇਂਦਰ ਹਨ, ਧਿਆਨ ਟਿਕਾਉਣ ਦੇ ਤ੍ਰਿਕੁਟੀ ਜੋ ਨੱਕ ਦੀ ਜੜ ਦੋਵੇਂ ਭਰਵੱਟਿਆਂ ਦੇ ਵਿਚਾਲੇ ਜੋ ਜਗ੍ਹਾ ਹੈ, ਇਸ ਨੂੰ ਤ੍ਰਿਕੁਟੀ ਕਹਿੰਦੇ ਹਨ, ਤੇ ਆਗਿਆ ਚੱਕਰ ਇਸ ਨੂੰ ਕਹਿੰਦੇ ਹਨ। ਛੇ ਚੱਕਰ ਸਾਡੇ ਸਰੀਰ ਦੇ ਸੂਖਮ ਸਰੀਰ ਦੇ ਵਿੱਚ ਹਨ, ਤੇ ਜੋ ਆਗਿਆ ਚੱਕਰ ਹੈ ਜਾਂ ਫਿਰ ਨਾਭੀ ਦੇ ਵਿੱਚ, ਸੋ ਇਹ ਛੇ ਚੱਕਰ ਮਣੀਪੁਰ ਚੱਕਰ, ਸਵਸਥਾਨ ਚੱਕਰ, ਸੰਸਾਰ 6 ਚੱਕਰੇ ਮੰਨੇ ਗਏ ਹਨ, ਪਰੰਤੂ ਜੇ ਆਪਾਂ ਨੂੰ ਇਹਨਾਂ ਦੇ ਕੋਈ ਜ਼ਰੂਰੀ ਨਹੀਂ ਹੈ, ਨਾ ਹੀ ਆਉਦ ਹੋਣੀ ਚਾਹੀਦੀ, ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ? ਨਹੀਂ, ਜੇ ਸਿਮਰਨ ਕਰਾਂਗੇ ਆਪਣੇ ਆਪ ਹੀ ਉਹ ਅਵਸਥਾਵਾਂ ਤੈਅ ਹੁੰਦੀਆਂ ਜਾਣਗੀਆਂ। ਗਿਆਨ ਜੋ ਹੈ ਸਿਰਫ ਪੜ੍ਹਨ ਸੁਣਨ ਦੇ ਨਾਲ ਨਹੀਂ, ਇਹ ਕਰਨ ਦੇ ਨਾਲ ਪ੍ਰਾਪਤ ਹੁੰਦਾ। ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ। ਸੋ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਨਾਭੀ ਅਸਥਾਨ ਜੋ ਸਾਡਾ ਹਿਰਦਾ ਹੈ, ਜਿੱਥੇ ਧੁਨੀ ਜਿਸ ਨੂੰ ਕਹਿੰਦੇ ਹਨ, ਇਸ ਨੂੰ ਨਾਭੀ ਕਹਿੰਦੇ ਹਨ। ਇਸ ਤੋਂ 4 ਉਂਗਲ 6 ਉਂਗਲ ਉੱਚੇ ਹਿਰਦਾ ਸਥਾਨ, ਕੰਠ ਜੋ ਆਪਾਂ ਗਲਾ ਹੈ, ਮੁੱਖ ਜੋ ਜ਼ੁਬਾਨ ਹੈ, ਤੇ ਆਗਿਆ ਚੱਕਰ ਜੋ ਆਪਣਾ ਤ੍ਰਿਕੁਟੀ ਜੋ ਹੈ, ਤਿੰਨ ਜਿੱਥੇ ਈੜਾ ਪਿੰਗਲਾ ਤੇ ਸੁਖਮਨਾ, ਤਿੰਨ ਨਾੜੀਆਂ ਮਿਲਦੀਆਂ ਹਨ, ਅਨੇਕਾਂ ਨਾੜੀਆਂ ਨੇ ਆਪਣੇ ਸਰੀਰ ਦੇ ਵਿੱਚ। ਤੇ ਇੱਕ ਇਹ ਸੁਖਮਨਾ ਨਾੜੀ ਜੋ ਹੈ, ਈੜਾ ਤੇ ਪਿੰਗਲਾ ਦੋ ਆਪਣੇ ਸਵਾਸ ਚੱਲਦੇ ਹਨ, ਈੜਾ ਤੇ ਪਿੰਗਲਾ ਇਸ ਨੂੰ ਕਹਿੰਦੇ ਹਨ। ਦੋ ਸੁਰਾਂ ਚੰਦਰਮਾ ਤੇ ਸੁਰ, ਇੱਕ ਤੇ ਸੂਰਜ ਦੀ ਸੁਰ ਮੰਨੀ ਗਈ ਹੈ। ਬੜੀਆਂ ਗੁੱਝੀਆਂ ਗੱਲਾਂ ਹਨ। ਜੇ ਆਪਾਂ ਅਵਸਥਾਵਾਂ ਅਨੇਕਾਂ ਹਨ, ਇਹ ਨਹੀਂ ਕੋਈ ਇੱਕ ਦਿਨ ਦੇ ਵਿੱਚ ਕੋਈ ਪਹੁੰਚ ਜਾਏਗਾ, ਕਿਸੇ ਨੂੰ ਵਿਵਸਥਾ ਪ੍ਰਾਪਤ ਹੋ ਜਾਏਗੀ। ਇੱਕ ਅਵਸਥਾ ਤੋਂ ਦੂਸਰੀ ਅਵਸਥਾ ਦੇ ਵਿੱਚ ਜਾਣ ਦੇ ਲਈ ਸਾਲਾਂ ਦੇ ਸਾਲ ਲੱਗ ਸਕਦੇ ਹਨ। ਸਾਲਾਂ ਦੇ ਸਾਲ ਆਪਾਂ ਉਸ ਨੂੰ ਕਹਿਣ ਦੇ ਵਿੱਚ ਤਾਂ ਆਪਾਂ ਭਾਵੇਂ ਜਵਾਨ ਤੋਂ ਲੈ ਕੇ ਦਸਵੇਂ ਦੁਆਰ ਦੀ ਅਵਸਥਾ ਤੱਕ ਆਪਾਂ ਕਥਨ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ। ਪਰੰਤੂ ਰਸਨਾ ਤੋਂ ਲੈ ਕਰਕੇ ਜਵਾਨ ਤੋਂ ਸਿਮਰਨ ਸ਼ੁਰੂ ਹੋ ਕੇ ਰੋਮ ਰੋਮ ਦੇ ਵਿੱਚ ਸਿਮਰਨ ਹੋਣਾ, ਦਸਵੇਂ ਦੁਆਰ ਦੀ ਅਵਸਥਾ ਤੱਕ, ਇਸ ਵਾਸਤੇ ਜੇ ਇਹ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਾਡਾ ਸਫ਼ਰ ਹੋ ਜਾਵੇ ਨਾ, ਪੂਰਾ ਸਾਡਾ ਜਨਮ ਸਫਲਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇੱਕ ਇੱਕ ਅਵਸਥਾ ਨੂੰ ਪਕਾਉਣ ਵਾਸਤੇ, ਕਿਉਂਕਿ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੀ ਸਮਾਧੀ ਲੱਗ ਜਾਵੇ, ਸਾਡੇ ਵਿੱਚ ਕੋਈ ਸ਼ਕਤੀ ਆ ਜਾਵੇ, ਸਾਨੂੰ ਕੋਈ ਪ੍ਰਕਾਸ਼ ਮਿਲ ਜਾਵੇ, ਸਾਨੂੰ ਕੋਈ ਇਸ ਤਰ੍ਹਾਂ ਦਾ ਹੋ ਜਾਵੇ, ਸਾਡੇ ਨਾਲ ਕੋਈ ਘਟਨਾ ਵਾਪਰ ਜਾਵੇ, ਅਸੀਂ ਇਸ ਤਰ੍ਹਾਂ। ਸੋ ਇਹ ਮਾਰਗ ਹੈ ਪਿਆਰ ਦਾ, ਸਹਿਜ ਮਾਰਗ, ਸਹਿਜ ਮਾਰਗ ਜਿਸ ਦੇ ਵਿੱਚ ਕਾਲੀ ਨਹੀਂ ਪੁੱਗਦੀ। ਕਾਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ, ਤੇ ਨਾ ਹੀ ਆਲਸੀ ਕਰ ਸਕਦਾ ਹੈ। ਜਿਹੜਾ ਆਲਸੀ ਧਾਰਨ ਕਰ ਗਿਆ, ਬਿਲਕੁਲ ਹੀ ਵੀ ਇਹ ਆਪਣੇ ਕੰਮ ਦਾ ਹੀ ਨਹੀਂ, ਆਪਾਂ ਕਰ ਹੀ ਨਹੀਂ ਸਕਦੇ, ਪਹੁੰਚ ਨਹੀਂ ਸਕਦੇ, ਨਹੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕੁਛ ਵੀ ਕਰ ਸਕਦਾ, ਜਿਹੜਾ ਵਾਲਾ ਕਾਲਾ ਵੀ ਛੇਤੀ ਫਲ ਮਿਲੇ, ਛੇਤੀ ਫਲ ਮਿਲੇ, ਛੇਤੀ ਮੈਨੂੰ ਪਰਮਾਤਮਾ ਮਿਲ ਜਾਵੇ, ਖਾਹਿਸ਼ ਤਾਂ ਹੋਣੀ ਚਾਹੀਦੀ ਹੈ ਛੇਤੀ ਮਿਲਣ ਦੀ। ਪਰੰਤੂ ਇਹ ਨਹੀਂ, ਅਸੀਂ ਪਰਮਾਤਮਾ ਨੂੰ ਮਜਬੂਰ ਨਹੀਂ ਕਰ ਸਕਦੇ, ਤੇ ਆਪਣੇ ਮਨ ਦੀ ਸਫਾਈ ਹੋਣ ਵਾਸਤੇ ਵੀ ਟਾਈਮ ਲੱਗਦਾ ਹੈ। ਤੇ ਪਰਮਾਤਮਾ ਭਗਤੀ ਤੋਂ ਖੁਸ਼ ਹੁੰਦਾ ਹੈ, ਉਸ ਨੂੰ ਖੁਸ਼ ਕਰਨ ਵਾਸਤੇ। ਭਾਈ, ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਛ ਕਰਨਾ ਅਸੀਂ ਕਰਦੇ ਹਾਂ, ਕਿਸੇ ਬੰਦੇ ਨੂੰ ਖੁਸ਼ ਕਰਨਾ ਹੋਵੇ। ਪਰਮਾਤਮਾ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਦੇਖੋ ਉਸਨੇ ਕਿਤਨੀ ਸ੍ਰਿਸ਼ਟੀ ਸਾਜੀ ਹੈ, ਕਿਤਨੇ ਜੀਵ ਸਾਜੇ, ਕਿਤਨੀ ਅਦਭੁਤ ਰਚਨਾ ਰਚੀ ਹੈ। ਕੋਈ ਮਾੜੀ ਮੋਟੀ ਚੀਜ਼ ਥੋੜੋ ਹੈ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਾ ਦਰਸ਼ਨ ਪਾਉਣਾ ਹੈ। ਭਾਵੇਂ ਉਹ ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਗੁਰੂ ਜੀ ਕਹਿੰਦੇ ਹਨ ਸਾਡੀ ਆਤਮਾ ਇੱਕ ਉਸ ਦਾ ਹੀ ਅੰਸ਼ ਹੈ, ਪਰੰਤੂ ਉਹ ਵੱਡਿਆਂ ਤੋਂ ਵੀ ਵੱਡਾ ਹੈ। ਵੱਡੇ ਮੇਰੇ ਸਾਹਿਬਾ ਗਹਿਰੰਗੀ ਵੀਰਾ, ਗੁਣੀ ਗੀ ਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ। ਸੋ ਇਸ ਵਾਸਤੇ ਸਾਨੂੰ ਜਿੱਥੇ 5 ਮਿੰਟ ਦੀ ਤੁਸੀਂ ਸੁਣਿਆ ਨਾ, 5 ਮਿੰਟ ਦੀ ਕਿਤਨਾ ਫਲ ਹੈ, ਉੱਥੇ ਉਸ ਵਾਸਤੇ ਕਠਿਨ ਘਾਲਣਾ ਕਮਾਈ ਵੀ ਕਰਨ ਦੀ ਜ਼ਰੂਰਤ ਹੈ। ਆਪਾਂ ਪੜ੍ਹਦੇ ਹਾਂ, ਹਰੋ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਮਸਕਤ ਨਾਮ ਹੈ ਘਾਲਣਾ ਕਾਲਣੀ, ਸਖਤ ਘਾਲਣਾ ਕਾਲਣੀ। ਨਾਮ ਜਪ ਕਿਵੇਂ ਜਪਿਆ ਜਾਂਦਾ ਹੈ? ਇਹ ਨਹੀਂ ਇਹ ਪਹਿਲੇ ਦਿਨ ਕੋਈ ਚੌਂਕੜਾ ਮਾਰ ਕੇ ਬੈਠ ਜਾਵੇਗਾ, ਉਹਦਾ ਮਨ ਟਿਕ ਜਾਵੇਗਾ, ਉਸਦੀ ਸਮਾਧੀ ਲੱਗ ਜਾਵੇਗੀ, ਐਸਾ ਨਹੀਂ ਹੁੰਦਾ। ਜਾਪ ਕਰਨਾ ਪਵੇਗਾ, ਰਸਨਾ ਦੇ ਨਾਲ ਸਿਮਰਨ ਕਰਨਾ ਪਵੇਗਾ ਵਾਰ ਵਾਰ। ਕਿਵੇਂ? ਇਹ ਨਹੀਂ ਵੀ ਬੈਠ ਕੇ, ਨਹੀਂ ਤੁਰਿਆ ਫਿਰਿਆ ਵੀ, ਖੜ ਕੇ ਵੀ, ਬੋਲ ਬੋਲ ਕੇ, ਇਕੱਲੇ, ਜਿਨ੍ਹਾਂ ਨੂੰ ਸ਼ੌਂਕ ਹੋਵੇ, ਜਿਨ੍ਹਾਂ ਨੂੰ ਬਾਣੀ ਤੇ ਵਿਸ਼ਵਾਸ ਆ ਜਾਵੇ ਕਿ ਹਾਂ ਪਰਮਾਤਮਾ ਦਾ ਨਾਮ ਹੀ ਸੱਚ ਹੈ। ਗੁਰੂ ਜੀ ਕਹਿੰਦੇ ਨੇ ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ ਹੈ, ਬਿਨਾਂ ਭਜਨ ਤੋਂ ਦੁੱਖਾਂ ਤੋਂ ਖਹਿੜਾ ਨਹੀਂ ਛੁੱਟਣਾ, ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟਣਾ। ਬਿਨਾਂ ਵਾਹਿਗੁਰੂ ਦੇ ਸਿਮਰਨ ਕਰਨ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ, ਵਾਰ ਵਾਰ ਬਾਣੀ ਵਿੱਚ ਇਹ ਕਥਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਗੁਰੂ ਜੀ ਤੇ ਕਿ ਜੋ ਵੀ ਪਸਾਰਾ ਸਭ ਝੂਠ ਹੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਜਿਤਨਾ ਵੀ ਪਸਾਰਾ ਸਭ ਝੂਠ ਹੈ, ਨਾਸਵਾਨ ਹੈ, ਭਾਵ ਇੱਕ ਪਰਮਾਤਮਾ ਦਾ ਨਾਮ ਸੱਚ ਹੈ, ਤੇ ਇਹ ਸਾਡੇ ਨਾਲ ਰਹਿਣ ਵਾਲੀ ਜਾਣ ਵਾਲੀ ਸਦਾ ਮਿੱਤਰਤਾ ਨਿਭਾਉਣ ਵਾਲੀ ਵਸਤੂ ਹੈ ਤੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਉਹ ਪਰਮਾਤਮਾ ਦਾ ਨਾਮ ਜਪ ਸਕਦੇ ਨਹੀਂ ਤਾਂ ਵਿਸ਼ਵਾਸ ਹੀ ਨਹੀਂ ਆਉਂਦਾ ਹੈ ਸੋ ਇਸ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ ਹੁਣ ਸਵੇਰੇ ਉੱਠਣਾ ਇਸ਼ਨਾਨ ਕਰਨਾ ਇਹ ਵੀ ਘਾਲਣਾ ਹੈ ਸੰਗਤ ਵਿੱਚ ਜਾਣਾ ਫਿਰ ਮਨ ਬਹੁਤ ਤੰਗ ਕਰਦਾ ਪਹਿਲਾਂ ਪਹਿਲਾਂ ਮਨ ਔਖਾ ਕਰਦਾ ਹੈ ਸਖ਼ਤ ਘਾਲਣਾ ਘਾਲਣੀ ਮਨ ਨੂੰ ਵਾਰ ਵਾਰ ਮੋੜਨਾ ਵਾਰ ਵਾਰ ਮਨ ਲੋਚੇ ਬੁਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਮੋੜਨਾ ਹੈ ਤੇ ਮਨ ਤਾਂ ਬੁਰੇ ਪਾਸੇ ਨੂੰ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ ਛੇਤੀ ਚੱਲਿਆ ਜਾਂਦਾ ਹੈ ਉੱਚੀ ਜਗ੍ਹਾ ਨੂੰ ਪਾਣੀ ਚੜਾਉਣਾ ਔਖਾ ਹੁੰਦਾ ਇਸੇ ਤਰ੍ਹਾਂ ਚੰਗੇ ਪਾਸੇ ਨੂੰ ਜਾਣਾ ਪਰਮਾਤਮਾ ਦਾ ਨਾਮ ਜਪਣਾ ਘਾਲ ਕਮਾਈ ਕਰਨੀ ਉੱਚੀ ਜਗ੍ਹਾ ਪਾਣੀ ਚੜ੍ਹਨ ਵਾਲੀ ਗੱਲ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਇੱਕ ਦਿਨ ਚ ਹੀ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਇਹ ਨੀ ਰਸ ਆ ਜਾਵੇਗਾ ਨਹੀਂ ਕਹਿੰਦੇ ਪਹਿਲਾਂ ਅਲੂਣੀ ਸਿਰ ਚੱਟਣੀ ਪਵੇਗੀ ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਪੁੱਛਿਆ ਸੀ ਨਾਮ ਜਪਣ ਦੇ ਕਿਤਨੇ ਲਾਭ ਹਨ ਗੁਰੂ ਜੀ ਕਹਿੰਦੇ ਬਹੁਤ ਲਾਭ ਹਨ ਕਹਿੰਦੇ ਫਿਰ ਤਾਂ ਆਪਾਂ ਸਾਰੀ ਜਪਣ ਲੱਗ ਜੀ ਗੁਰੂ ਜੀ ਕਹਿੰਦੇ ਨਹੀਂ ਆਖਣ ਔਖਾ ਸੱਚ ਅਨੂੰ ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ ਪਹਿਲਾਂ ਪਹਿਲਾਂ ਔਖਾ ਹੈ ਫਿਰ ਨਹੀਂ ਔਖਾ ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ ਰਸ ਆਵੇਗਾ ਫਿਰ ਕੀ

ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ। ਨਮਸਕਾਰ ਗੁਰਦੇਵ ਕੋ। ਸਤਨਾਮ ਜਿਨ ਮੰਤਰ ਸੁਣਾਇਆ, ਪਬਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਉਂ ਬੁਲਾਵੇ ਤੂੰ ਬੋਲਹਿ ਸਵਾਮੀ, ਜਿਉਂ ਬੁਲਾਵੇ ਤੂੰ ਬੋਲਹਿ ਸਵਾਮੀ, ਕੁਦਰਤ ਕਾਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ।

0: ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਜੀ ਜਿੰਨੇ ਵੀ ਮਾਈ ਭਾਈ ਕਾਫੀ ਸਮੇਂ ਤੋਂ ਸਤਸੰਗਤ ਹਰੀਜਸ ਕੀਰਤਨ ਦਾ ਲਾਭ ਉਠਾ ਰਹੇ ਹੋ, ਬੜਭਾਗੇ ਹੋ। ਜੋ ਆਪਣੇ ਜੀਵਨ ਦਾ ਅਮੋਲਕ ਸਮਾਂ ਗੁਰੂ ਚਰਨਾਂ ਵਿੱਚ ਲਾ ਕੇ ਸਫਲਾ ਬਣਾ ਰਹੇ ਹੋ, ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਰਾਮ ਦੇ ਨਾਲ ਬੈਠੋ, ਚੌਂਕੜਾ ਲਗਾ ਕੇ ਬੈਠੋ, ਅੱਖਾਂ ਮੂੰਦ ਕੇ ਬੈਠੋ, ਆਪਣੀ ਮਨੋਵਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰੋ ਜਾਂ ਜ਼ਬਾਨ ਦੇ ਨਾਲ ਹੀ ਸਿਮਰਨ ਕਰੋ, ਕਿਉਂਕਿ ਸੰਗਤ ਵਿੱਚ ਹਰੀਜਸ ਕੀਰਤਨ ਦੇ ਵਿੱਚ ਜਿੰਨਾ ਸਾਡਾ ਮਨ ਇਕਾਗਰ ਹੋਵੇਗਾ ਓਨਾ ਹੀ ਉਸਦਾ ਵੱਧ ਫਲ ਪ੍ਰਾਪਤ ਹੋਵੇਗਾ। ਜੇ ਅਸੀਂ ਇੱਧਰ ਉੱਧਰ ਵੇਖੀ ਗਏ, ਇੱਕ ਦੂਜੇ ਵੱਲ ਵੇਖਦੇ ਰਹੇ, ਆਪਣੀ ਮਨੋਵਿਰਤੀ ਕਿਤੇ ਕਿਤੇ ਜਾਂ ਘਰਾਂ ਦੇ ਵਿੱਚ ਕੰਮਾਂ ਧੰਦਿਆਂ ਦੇ ਵਿੱਚ ਗੁਜ਼ਰਦੀ ਰਹੀ, ਫਿਰ ਸਾਡੀ ਸਰੀਰਕ ਹਾਜ਼ਰੀ ਹੈ, ਪਰੰਤੂ ਆਤਮਕ ਹਾਜ਼ਰੀ ਜਿਹੜੀ ਹੈ, ਮਾਨਸਿਕ ਹਾਜ਼ਰੀ ਹੈ, ਉਹ ਸਾਡੀ ਨਹੀਂ ਲੱਗੇਗੀ। ਗੁਰੂ ਜੀ ਕਹਿੰਦੇ ਹਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਹਰੀਜਾ ਸਤਸੰਗਤ ਗੁਰੂ ਦੀ ਸ਼ਰਨ ਮਿਲਣੀ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਸੁਣਿਆ ਸੀ ਜੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਆਤਮਕ ਸੰਤੁਸ਼ਟੀ ਮਿਲ ਸਕਦੀ ਹੈ, ਜੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਕੁੰਡਲਨੀ ਸੁਰਜ ਸਕਦੀ ਹੈ, ਜੇ ਕੁੰਡਲਨੀ ਜਾਗਰਤ ਹੋ ਸਕਦੀ ਹੈ, ਤਾਂ ਇਹ ਸਿਰਫ ਮਨੁੱਖਾ ਜਨਮ ਦੇ ਵਿੱਚ ਹੀ ਹੋ ਸਕਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਜੀ ਕਹਿੰਦੇ ਨੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਂ, ਮਿਲ ਸਾਧ ਸੰਗਤ ਭਜ ਕੇ। ਬਹੁਤ ਜ਼ਰੂਰੀ ਸ਼ਬਦ ਇਹ ਗੁਰੂ ਜੀ ਦੇ ਬਚਨ, ਵਾਰ ਵਾਰ ਇਹ ਸਤਸੰਗਤ ਵਿੱਚ ਯਾਦ ਕਰਵਾਏ ਜਾਂਦੇ ਹਨ। ਇਸੇ ਕਰਕੇ ਅਸੀਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਕਿ ਨਿਤਨੇਮ ਜਿਸ ਦੇ ਵਿੱਚ ਸਾਨੂੰ ਹਰ ਰੋਜ਼ ਇਹ ਯਾਦ ਰਹੇ ਅਸੀਂ ਸੰਸਾਰ ਤੇ ਕਿਉਂ ਆਏ ਹਾਂ, ਸਾਡੇ ਜੀਵਨ ਦਾ ਮਨੋਰਥ ਏਮ ਆਫ ਲਾਈਫ ਕੀ ਹੈ। ਸੋ ਇਹ ਸਤਸੰਗ ਦਾ ਸਮਾਂ ਗੁਰੂ ਦੀ ਸ਼ਰਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਗਿਣਤੀ ਮਿਣਤੀ ਦੇ ਸਵਾਸ ਲੈ ਕੇ ਇਹ ਜੀਵ ਸੰਸਾਰ ਤੇ ਜੀਵ ਰੂਪੀ ਮੁਸਾਫ਼ਰ ਇਹ ਦੁਨੀਆਂ ਤੇ ਆਉਂਦਾ ਹੈ। ਜਿਤਨੇ ਸਵਾਸ ਇਸ ਨੇ ਭੋਗਣੇ ਹਨ ਸੰਸਾਰ ਦੇ ਉੱਤੇ, ਉਤਨੇ ਹੀ ਇਹ ਜਿਹੜਾ ਹੈ ਸਵਾਸ ਇਹ ਲੈਂਦਾ ਹੈ। ਸਵਾਸਾਂ ਦੀ ਪੂੰਜੀ ਲੈ ਕੇ ਜੀਵ ਰੂਪੀ ਮੁਸਾਫ਼ਰ ਇਹ ਜਿਹੜਾ ਹੈ ਸੰਸਾਰ ਤੇ ਆਇਆ ਹੈ। ਸੋ 24,000 ਸਵਾਸ ਦਿਨ ਰਾਤ ਕਰਕੇ ਨਿਕਲ ਜਾਂਦਾ ਹੈ। ਸਾਡਾ ਕੋਈ ਰੁਪਈਆ 100 ਰੁਪਈਆ ਖੋ ਜਾਵੇ ਜਾਂ ਕੋਈ ਹੋਰ ਛੋਟੀ ਮੋਟੀ ਕੋਈ 150 ਰੁਪਏ ਦੀ ਚੀਜ਼ ਖੋ ਜਾਵੇ, ਵਾਰ ਵਾਰ ਯਾਦ ਆਉਂਦੀ ਹੈ, ਵਾਰ ਵਾਰ ਉਸਦਾ ਫਿਕਰ ਕਰਦਾ ਹੈ, ਚਿੰਤਾ ਕਰਦਾ ਹੈ, ਦੂਸਰਿਆਂ ਕੋਲ ਜ਼ਿਕਰ ਕਰਦਾ ਹੈ, ਮੇਰੀ ਆਹ ਚੀਜ਼ ਚਲੀ ਗਈ, ਮੈਨੂੰ ਇਤਨਾ ਘਾਟਾ ਪੈ ਗਿਆ, ਫਲਾਣਾ ਮੇਰੇ ਇੰਨੇ ਪੈਸੇ ਦੱਬ ਗਿਆ, ਫਲਾਣਾ ਮੇਰੀ ਇਹ ਚੀਜ਼ ਦੱਬ ਗਿਆ। ਪਰੰਤੂ ਜੋ ਸਵਾਸ ਇਸ ਨੂੰ 24,000 ਸਵਾਸ ਹਰ ਰੋਜ਼ ਨਿਕਲ ਜਾਂਦਾ, ਇਸ ਨੂੰ ਕੋਈ ਚਿੰਤਾ ਨਹੀਂ ਹੈ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜੋ ਮਨੁੱਖਾ ਜਨਮ ਜਿਸ ਨੂੰ ਦੇਵਤੇ ਵੀ ਤਰਸ ਰਹੇ ਹਨ ਉਹ ਜਾ ਰਹੇ ਹੈ, ਇਸ ਜੀਵ ਨੂੰ ਕੋਈ ਫਿਕਰ ਨਹੀਂ ਹੈ। ਗੁਰੂ ਜੀ ਕਹਿੰਦੇ ਹਨ, ਇਸ ਜਨਮ ਨੂੰ ਇਸ ਵਕਤ ਨੂੰ ਤੈਨੂੰ ਜੋ ਪ੍ਰਾਪਤ ਹੋਇਆ ਇਸ ਨੂੰ ਦੇਵੀ ਦੇਵਤੇ ਵੀ ਤਰਸ ਰਹੇ ਹਨ ਜੋ ਤੈਨੂੰ ਪ੍ਰਾਪਤ ਹੋਇਆ, ਪਰੰਤੂ ਇਸ ਦਾ ਇਸ ਨੂੰ ਫਿਕਰ ਨਹੀਂ ਹੈ। ਕੋਈ ਕੌਲੀ ਖੋਜ ਘਰ ਦੇ ਵਿੱਚੋਂ ਸਾਸੰਗ ਕਈ ਕਈ ਦਿਨ ਨੀਂਦ ਨਹੀਂ ਆਉਂਦੀ, ਪਰੰਤੂ ਮਨੁੱਖਾ ਜਨਮ ਜਾ ਰਿਹਾ ਹੈ, ਸਵਾਸ ਜਾ ਰਹੇ ਹਨ, 24,000 ਦਾ ਘਾਟਾ ਹਰ ਰੋਜ਼ ਦਾ ਪੈਂਦਾ ਹੈ, ਇਸ ਨੂੰ ਕੋਈ ਫਿਕਰ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਆਓ ਗਜਬਜ ਕੀਰਤਨ ਇਸਾਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ। ਸਤਸੰਗਾਂ ਦਾ ਸਮਾਂ ਭਾਗਾਂ ਦੇ ਨਾਲ ਮਿਲਦਾ ਹੈ, ਆਪਣੀ ਮਨੋਬਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਘਰ ਤੋਂ ਆਉਣਾ ਹੈ ਗੁਰੂ ਦਾ ਨਾਮ ਜਪਦੇ ਹੋਏ। ਬਹੁਤ ਵਾਰੀ ਸੰਗਤ ਵਿੱਚ ਇਹ ਗੱਲਾਂ ਵਿਦਿਤ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸੀਂ ਧਿਆਨ ਨਹੀਂ ਦਿੰਦੇ, ਫਿਰ ਸਾਡੀਆਂ ਉਹੀ ਆਦਤਾਂ ਰਹਿੰਦੀਆਂ ਹਨ, ਉਹੀ ਗੱਲਾਂ ਰਹਿੰਦੀਆਂ ਹਨ। ਇਸ ਕਰਕੇ ਪੂਰਾ ਫਲ ਤਾਂ ਹੀ ਪ੍ਰਾਪਤ ਨਹੀਂ ਹੁੰਦਾ, ਸਾਡੀ ਮਨੋਵਿਰਤੀ ਜਿਹੜੀ ਹੈ ਤਰੱਕੀ ਨਹੀਂ ਕਰਦੀ, ਆਤਮਿਕ ਤਰੱਕੀ ਸਾਡੀ ਨਹੀਂ ਹੁੰਦੀ। ਸੋ ਘਰ ਤੋਂ ਆਉਣਾ ਹੈ ਨਾਮ ਜਪਦੇ, ਫਿਰ ਸੰਗਤ ਵਿੱਚ ਸ਼ਰਧਾ ਨਾਲ ਨਮਸਕਾਰ ਕਰਨੀ, ਮੱਥਾ ਟੇਕਣਾ, ਦੂਜਿਆਂ ਦੇ ਨਾਲ ਨਹੀਂ ਜੁੜਨਾ। ਬਹੁਤ ਸਾਰੇ ਦੇਖੇ ਹਨ ਇੱਕ ਦੂਜੇ ਨੂੰ ਹਾਲ ਚਾਲ ਹੀ ਪੁੱਛਦੇ ਰਹਿੰਦੇ ਹਨ, ਦੇਖਦੇ ਰਹਿੰਦੇ ਹਨ ਕੌਣ ਆਇਆ ਕੌਣ ਜਾਇਆ। ਅਸਲ ਦੇ ਵਿੱਚ ਉਹ ਸੱਚੇ ਜਗਿਆਸੂ ਨਹੀਂ ਹੁੰਦੇ, ਉਹ ਸਤਸੰਗੀ ਨਹੀਂ ਹੁੰਦੇ। ਵੈਸੇ ਘੁੰਮਣਾ ਫਿਰਨਾ ਆ ਜਾਣਾ ਜਿਵੇਂ ਪੰਜ ਤਰ੍ਹਾਂ ਦੀ ਸਿੱਖੀ ਹੁੰਦੀ ਹੈ, ਇਸੇ ਤਰ੍ਹਾਂ ਜਗਿਆਸੂ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਸੋ ਖੈਰ ਉਹ ਵਿਚਾਰ, ਅਸਲ ਦੇ ਵਿੱਚ ਸੱਚਾ ਸਤਸੰਗੀ ਜਗਿਆਸੂ ਉਹੀ ਹੈ ਜੋ ਆਪਣੇ ਨਿਸ਼ਾਨੇ ਨੂੰ ਅੱਗੇ ਰੱਖਦਾ ਹੈ ਕਿ ਮੈਂ ਸੰਗਤ ਵਿੱਚ ਕਿਉਂ ਆਇਆ ਹਾਂ, ਅਸੀਂ ਗੁਰੂ ਕੋਲ ਕਿਉਂ ਜਾਣਾ ਹੈ, ਅਸੀਂ ਸੰਗਤ ਵਿੱਚ ਕਿਉਂ ਜਾਂਦੇ ਹਾਂ। ਕੋਈ ਸਕੂਲ ਕਾਲਜ ਵਿੱਚ ਜਾਂਦਾ ਹੈ, ਉੱਥੇ ਉਸਨੂੰ ਜੋ ਉਸਦੇ ਰੂਲਸ ਹਨ ਉਸਨੂੰ ਸਤਸੰਗਤ ਉਹ ਫੋਲੋ ਕਰਨੇ ਪੈਂਦੇ ਹਨ ਸਟੂਡੈਂਟ ਨੂੰ, ਨਹੀਂ ਤਾਂ ਫਿਰ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਸਨੂੰ ਤਾੜਨਾ ਹੁੰਦੀ ਹੈ, ਉਹ ਪੂਰਾ ਲਾਭ ਨਹੀਂ ਉਠਾ ਸਕਦਾ। ਮਨ ਜੋ ਉਸਦਾ ਇਕਾਗਰ ਨਹੀਂ ਹੈ, ਟੀਚਰ ਦਾ ਲੈਕਚਰ ਵੀ ਧਿਆਨ ਨਾਲ ਸੁਣਦਾ ਨਹੀਂ ਹੈ, ਤਾਂ ਸਤਸੰਗਤ ਉਹ ਫੇਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਇਹ ਸਾਡਾ ਸਪਿਰਚੁਅਲ ਜੋ ਸਾਡੀ ਲਾਈਫ ਹੈ, ਜੋ ਕਾਲਜ ਹੈ, ਇਸ ਵਿੱਚ ਰੂਹਾਨੀ ਕਾਲਜ ਦੇ ਵਿੱਚ ਅਸੀਂ ਇੱਥੇ ਸੇਧ ਲੈਣ ਵਾਸਤੇ ਆਉਂਦੇ ਹਾਂ। ਜੇਕਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਹਨ, ਪੂਛਤ ਪਥਕ ਤੇ ਮਾਰਗਨ ਤਰਾ ਭਗ ਪ੍ਰੀਤਮ ਕੇ ਦੇਸ ਕੈਸੇ ਵਾਤਨ ਸਜਾਈ ਹੈ, ਪੂਛਤ ਵੈਦ ਖਾਦ ਆਖਦਨ ਸੰਜਮ ਸੇ ਕੈਸੇ ਰੋਗ ਮਿਟਾ ਸੁਖ ਸਹਿਜ ਸਮਾਈ ਹੈ, ਗਾਏ ਸੁਨੇ ਆਖੇ ਵਿੱਚ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਜੋ ਲਾਉਣਾ ਕਮਾਈ ਹੈ। ਜਿੰਨਾ ਚਿਰ ਗੁਰੂ ਦੇ ਵਚਨ, ਗੁਰੂ ਦੇ ਉਪਦੇਸ਼, ਗੁਰਬਾਣੀ ਸਰੂਪ ਜੋ ਕੀਰਤਨ ਸਰੂਪ ਦੇ ਵਿੱਚ ਆਪਾਂ ਵਿਚਾਰਦੇ ਹਾਂ ਸਾਰਿਆਂ ਵਾਸਤੇ ਜੋ ਸਾਂਝੇ ਹਨ, ਜੇ ਉਹਨਾਂ ਨੂੰ ਅਸੀਂ ਨਹੀਂ ਕਮਾਉਂਦੇ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਹੈ। ਵੈਦ ਨੂੰ, ਡਾਕਟਰ ਹਕੀਮ ਨੂੰ ਜੇ ਅਸੀਂ ਪੁੱਛੀ ਜਾਈਏ ਇਹ ਮੇਰੀ ਬਿਮਾਰੀ ਹੈ, ਮੈਨੂੰ ਆਹ ਰੋਗ ਲੱਗਿਆ, ਉਹ ਦਵਾਈ

ਅੱਗੇ ਤੁਰਦੇ ਹੀ ਨਹੀਂ। ਸਾਧ ਸੰਗਤ, ਜਿੰਨਾ ਕੁਛ ਅਸੀਂ ਸੁਣਦੇ ਹਾਂ, ਜਿੰਨਾ ਕੁਛ ਅਸੀਂ ਪੜ੍ਹਦੇ ਹਾਂ, ਉਨਾ ਅਸੀਂ ਕਮਾਉਂਦੇ ਨਹੀਂ। ਬੋਲੋ ਸਤਨਾਮ, ਮੰਨਦੇ ਨਹੀਂ। ਜੇਕਰ ਇਸ ਨੂੰ ਅਸੀਂ ਗੁਰੂ ਜੀ ਕਹਿੰਦੇ ਹਨ, ਜੇ ਅਸੀਂ ਸੁਣੀਏ, ਸੁਣਿਆ ਮੰਨਿਆ, ਮਨ ਕੀਤਾ ਭਾਵ ਅੰਤਰਗਤ ਤੀਰਥ ਮੰਨ ਲਓ, ਅੰਦਰੇ ਤੀਰਥ ਬਣ ਜਾਏਗਾ। ਸੁਣ ਕੇ ਮੰਨਿਆ ਜਿਨ੍ਹਾਂ ਨੇ, ਉਹਨਾਂ ਦੇ ਸਾਧ ਸੰਗਤ ਵਿਹੜੇ ਪਾਰ ਹੁੰਦੇ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਜੇਕਰ ਅਸੀਂ ਗੁਰੂ ਦੇ ਬਚਨ ਨੂੰ ਮੰਨੀਏ, ਕਮਾਈਏ, ਮੁਕਤੀ ਦਾ ਦਰਵਾਜ਼ਾ ਦੂਰ ਨਹੀਂ ਹੈ। ਧੰਨ ਗੁਰੂ ਨਾਨਕ ਜੀ ਕਹਿੰਦੇ ਹਨ।

ਮੰਨਾ ਪਾਵਾ ਮੋਖ ਦੁਆਰ ਮੰਨਾ ਪਰਿਵਾਰ ਸਾਲਾ। ਪਰਿਵਾਰਾਂ ਦਾ ਵੀ ਸੁਧਾਰ ਕਰ ਸਕਦਾ ਹੈ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਵਚਨ ਤੇ ਭਰੋਸਾ ਕਰਿਆ, ਜਿਨ੍ਹਾਂ ਨੇ ਗੁਰਬਾਣੀ ਤੇ ਵਿਸ਼ਵਾਸ ਕਰਿਆ। ਸੋ ਖੈਰ, ਆਪ ਜੀ ਸਰਵਣ ਕਰ ਰਹੇ ਸੀ, ਸਤਸੰਗੀ ਵਾਸਤੇ ਗੁਰੂ ਆਉਣਾ, ਗੱਪਾਂ ਛੱਪਾਂ ਨਹੀਂ ਮਾਰਨੀਆਂ, ਪਰਮਾਤਮਾ ਦਾ ਨਾਮ ਜਪਦੇ, ਫਿਰ ਸ਼ਰਧਾ ਨਾਲ ਨਮਸਕਾਰ ਕਰਨੀ, ਫਿਰ ਆਪਣਾ ਜਿਹੜਾ ਹੈ ਮਨ ਹੈ ਗੁਰੂ ਸ਼ਬਦ ਦੇ ਨਾਲ ਜੋੜਨਾ, ਗੁਰੂ ਸ਼ਬਦ ਦੇ ਨਾਲ ਜੋੜਨਾ, ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰਨਾ, ਬਾਣੀ ਪੜ੍ਹਨੀ, ਸਮੇਂ ਨੂੰ ਬਰਬਾਦ ਨਾ ਕਰਨਾ। ਅਸੀਂ ਇੱਥੇ ਕਿਸੇ ਨਾਲ ਜੁੜਨ ਵਾਸਤੇ ਨਹੀਂ ਆਉਂਦੇ, ਅਸੀਂ ਗੁਰਬਾਣੀ ਨਾਲ ਜੁੜਨ ਵਾਸਤੇ ਆਏ ਹਾਂ, ਸ਼ਬਦ ਨਾਲ ਜੁੜਨ ਵਾਸਤੇ ਆਏ ਹਾਂ, ਨਾਮ ਨਾਲ ਜੁੜਨ ਵਾਸਤੇ ਆਏ ਹਾਂ। ਸੋ ਆਪ ਜੀ ਸਰਵਣ ਕਰ ਰਹੇ ਸੀ, ਇਹ ਸਵਾਸ ਕਿਤਨੇ ਅਮੋਲਕ ਹਨ, ਇਹ ਜਨਮ ਕਿੰਨਾ ਅਮੋਲਕ ਹੈ। ਦੁਨੀਆ ਵੀ ਕੋਈ ਸਾਨੂੰ ਚੀਜ਼ ਖੋ ਜਾਂਦੀ ਹੈ, ਕਿਤਨਾ ਫਿਕਰ ਕਰਦੇ ਹਾਂ, ਕਈ ਕਈ ਦਿਨ ਸੌਂਦੇ ਨਹੀਂ ਹਾਂ, ਪਰੰਤੂ ਸਾਡਾ ਇਹ ਜਨਮ ਜਾ ਰਿਹਾ ਹੈ, ਸਾਡੇ ਸਵਾਸ ਜਾ ਰਹੇ ਹਨ, ਕਿਤਨਾ ਅਮੋਲਕ ਵਕਤ ਜਾ ਰਿਹਾ ਹੈ, ਅਸੀਂ ਕੋਈ ਚਿੰਤਾ ਨਹੀਂ ਕਰਦੇ। ਮਹਾਰਾਜ ਕਹਿ ਰਹੇ ਹਨ

0: ਦੇ ਬਹੁਰ ਨਾ ਪਾਵੈ ਕਛੂ ਉਪਾਉ ਮੁਕਤ ਕਾ ਕਰ ਲੈ। ਗੁਰੂ ਜੀ ਕਹਿੰਦੇ ਹਨ ਕੁਛ ਉਪਾਅ ਕਰ ਲੈ। ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਇਹ ਸਾਰੇ ਭਗਤਾਂ ਦੀ ਬਾਣੀ, ਸੰਤਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਭਗਤ ਰਵਿਦਾਸ, ਭਗਤ ਕਬੀਰ, ਬਾਬਾ ਫਰੀਦ ਜੀ, ਸਾਰਿਆਂ ਦੀ ਬਾਣੀ ਗੁਰੂ ਮਹਾਰਾਜ ਨੇ ਇਕੱਤਰ ਕੀਤੀ ਹੈ। ਇਹ ਸਾਰੇ ਉਹ ਸੰਤਾਂ ਭਗਤਾਂ ਦੇ, ਸਤਪੁਰਸ਼ਾਂ ਦੇ ਵਚਨ ਹਨ, ਗੁਰੂਆਂ ਦੇ ਵਚਨ ਜੋ ਹਨ। ਸੋ ਮਾਨਸ ਦੇ ਬਾਹਰ ਨਾ ਪਾਵੈ ਕਛੂ ਉਪਾਅ ਮੁਕਤ ਕਾ ਕਰ ਲੈ। ਕਹਿੰਦੇ ਕੋਈ ਆਪਣਾ ਉਪਾਅ ਕਰ ਲੈ, ਕੋਈ ਯਤਨ ਕਰ ਲੈ। ਇਹ ਜੋ ਤੈਨੂੰ ਵਕਤ ਮਿਲਿਆ, ਬਹੁਤ ਗੋਲਡਨ ਚਾਂਸ ਮਿਲਿਆ ਹੈ, ਬਲਕਿ ਬਹੁਤ ਹੀ ਅਮੋਲਕ ਸਮਾਂ ਮਿਲਿਆ ਹੈ। ਇਸ ਸਮੇਂ ਦੇ ਵਿੱਚ ਸੁਣਿਆ ਸੀ, ਜੇ ਇਹ ਵਕਤ ਹੋ ਸਕਦਾ ਹੈ, ਗਿਆਨ ਹੋ ਸਕਦਾ ਹੈ, ਤਾਂ ਮਨੁੱਖਾ ਜਨਮ ਦੇ ਵਿੱਚ ਹੀ ਹੋ ਸਕਦਾ ਹੈ। 84 ਲੱਖ ਜੂਨ ਦੇ ਵਿੱਚ, ਕਿਸੇ ਜੂਨ ਦੇ ਵਿੱਚ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ। ਨਾ ਹੀ ਗੁਰੂ ਮਿਲਦਾ ਹੈ, ਨਾ ਹੀ ਸਤਸੰਗਤ ਮਿਲਦੀ ਹੈ, ਨਾ ਹੀ ਪਰਮੇਸ਼ਰ ਦਾ ਨਾਮ ਮਿਲਦਾ ਹੈ, ਨਾ ਹੀ ਇਸ ਦੇ ਅੰਦਰ ਕੁੰਡਲਨੀ ਜਾਗਰਤ ਹੋ ਸਕਦੀ ਹੈ। ਬੋਲ ਸਤਨਾਮ। ਤਿੰਨ ਤਰ੍ਹਾਂ ਦੀ ਕਿਰਪਾ ਹੁੰਦੀ ਹੈ, ਤਿੰਨ ਤਰ੍ਹਾਂ ਦੀ ਮਿਹਰ ਹੁੰਦੀ ਹੈ। ਇੱਕ ਤਾਂ ਅਕਾਲ ਪੁਰਖ ਦੀ ਮਿਹਰ ਹੈ, ਅਕਾਲ ਪੁਰਖ ਦੀ ਮਿਹਰ ਹੈ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜੋ ਸ੍ਰਿਸ਼ਟੀ ਕਰਤਾ ਹੈ, ਉਸ ਦੀ ਕਿਆ ਮਿਹਰ ਹੈ, ਸਾਨੂੰ ਉਸਨੇ ਇਹ ਅਮੋਲਕ ਜਨਮ ਦੇ ਦਿੱਤਾ ਹੈ। ਬੋਲੋ ਸਤਨਾਮ। ਬ੍ਰੇਨ ਦੇ ਦਿੱਤਾ ਹੈ, ਦਿਮਾਗ ਦੇ ਦਿੱਤਾ ਹੈ, ਕਿਤਨਾ ਤੇਜ਼ ਦਿਮਾਗ ਹੈ, ਕਿਤਨਾ ਕੁਛ ਸੋਚਦਾ ਹੈ। ਇਸ ਦੇ ਵਿੱਚ ਆਪਣੇ ਸਾਧ ਸੰਗਤ ਕੇ ਇਹ ਦਿਮਾਗ, ਜੋ ਇਹ ਸੁੰਦਰ ਘਾੜਤ ਹੈ, ਇਹ ਸੁੰਦਰ ਰਚਨਾ ਹੈ, ਸਰੀਰ ਦੀ ਰਚਨਾ ਹੈ, ਸ੍ਰਿਸ਼ਟੀ ਦੀ ਰਚਨਾ ਹੈ, ਜਾਂ ਫਿਰ ਇਹ ਅਮੋਲਕ ਨੇਤਰ ਅੱਖਾਂ ਦੇ ਦਿੱਤੀਆਂ ਹਨ, ਹੱਥ ਪੈਰ ਦੇ ਦਿੱਤੇ ਹਨ, ਜ਼ੁਬਾਨ ਦੇ ਦਿੱਤੀ ਹੈ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਦੇ ਦਿੱਤੀ ਹੈ, ਇਹ ਸਭ ਅਕਾਲ ਪੁਰਖ ਦੀ ਕਿਰਪਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਜੀਵ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਜੋ ਇਹ ਮਨੁੱਖਾ ਜਨਮ ਦਿੱਤਾ ਹੈ। ਇਸ ਨੂੰ ਦੇਵਤੇ ਵੀ ਤਰਸਦੇ ਹਨ, ਜੋ ਸਾਡੇ ਉੱਤੇ ਅਕਾਲ ਪੁਰਖ ਨੇ ਇਹ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਗੁਰੂ ਜੀ ਕਹਿੰਦੇ ਨੇ, ਰਾਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਜਿਸ਼ਟਾਨੀ। ਰਾਮਈਆ ਕੇ ਗੁਣ ਚੇਤ ਪ੍ਰਾਨੀ, ਉਸ ਪਰਮਾਤਮਾ ਦੇ ਗੁਣਾਂ ਨੂੰ ਕੁਛ ਯਾਦ ਕਰ, ਅਕਿਰਤ ਘਾਣਾ ਬਣ, ਕੁਛ ਯਾਦ ਕਰ, ਚੇਤੇ ਕਰ। ਰਾਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇ ਕਿਆ ਤੇਰੀ ਜੋ ਜੜ ਹੈ, ਕਿੱਥੋਂ ਤੂੰ ਪੈਦਾ ਹੋਇਆ ਹੈ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਕੀ ਦਿਸ ਰਿਹਾ ਹੈ, ਕਿਆ ਨਜ਼ਰ ਆ ਰਿਹਾ, ਤੇਰਾ ਕਿਤਨਾ ਸੁੰਦਰ ਸਰੀਰ ਉਸ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੈ। ਥੋੜਾ ਜਿਹਾ ਫਰਕ ਪੈ ਜੇ, ਦੇਖ ਲਓ ਕਿਤਨਾ ਔਖਾ ਹੋ ਜਾਂਦਾ ਹੈ। ਡਾਕਟਰਾਂ ਕੋਲ ਭੱਜੇ ਫਿਰਦੇ ਹਾਂ ਅਸੀਂ, ਹਸਪਤਾਲਾਂ 'ਚ ਭੱਜੇ ਫਿਰਦੇ ਹਾਂ, ਅਸੀਂ ਅੱਖਾਂ 'ਚ ਥੋੜਾ ਜਿਹਾ ਫਰਕ ਪੈ ਜਾਂਦਾ, ਕੰਨਾਂ 'ਚ ਸੁਣਨ ਦੀ, ਦੰਦਾਂ ਦੀ, ਹੋਰ ਸਾਹ ਸੰਦ ਕਿਤਨੀ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਹੈ, ਕਿਤਨਾ ਔਖਾ ਹੋ ਜਾਂਦਾ ਹੈ ਜਿਸ ਨੇ ਸਾਰਾ ਸਰੀਰ ਦਿੱਤਾ ਹੈ। ਰਾਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿਵਾਰ ਸਿਗਾਰਿਆ। ਦੇਖੋ, ਪੰਜੇ ਤੱਤ ਉਸਨੇ ਕਿਵੇਂ ਇਕੱਠੇ ਕੀਤੇ ਹਨ, ਪੰਜਾਂ ਤੱਤਾਂ ਦਾ ਕਿਤਨਾ ਸੁੰਦਰ ਪੁਤਲਾ ਤਿਆਰ ਕੀਤਾ ਹੈ, ਜਿਸ ਦੇ ਵਿੱਚ ਇਹ ਰੂਹ ਪਾਈ ਹੈ, ਆਤਮਾ ਪਾਈ ਹੈ। ਬੋਲੋ
1: ਸਤਨਾਮ।
0: ਸਾਹਿਬ ਕਾ ਫਰਮਾਇੜਾ ਜੀਉ ਦੇਹੀ ਵਿੱਚ ਆਏ ਪਾਇਆ, ਜੋ ਉਸ ਦਾ ਹੁਕਮ ਹੁੰਦਾ ਹੈ। ਇਸ ਰੂਹ ਨੂੰ, ਆਤਮਾ ਨੂੰ, ਇਹ ਪੰਜ ਤੱਤ ਦਾ ਪੁਤਲਾ, ਪੰਜਾਂ ਤੱਤਾਂ ਦਾ ਇਹ ਘਰ, ਪੰਜਾਂ ਤੱਤਾਂ ਦੀ ਇਹ ਗੱਡੀ, ਪੰਜਾਂ ਤੱਤਾਂ ਦਾ ਇਹ ਰੱਥ ਸਰੀਰ, ਇਹ ਪ੍ਰਾਪਤ ਹੋਇਆ ਹੈ। ਇਹ ਅਕਾਲ ਪੁਰਖ ਦੀ ਕਿਰਪਾ ਹੈ, ਅਕਾਲ ਪੁਰਖ ਦੀ ਮਿਹਰ ਹੈ। ਕਿਤਨਾ ਦਿਮਾਗ ਕੰਮ ਕਰਦਾ ਹੈ, ਕਿਵੇਂ ਕੰਮ ਕਰ ਰਿਹਾ ਹੈ, ਇਹ ਮਾਤਾ ਪਿਤਾ ਦੀ ਕਿਰਪਾ ਤਾਂ ਨਹੀਂ ਹੈ, ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਰੀਰ ਦੀ ਰਚਨਾ ਤਾਂ ਉਸਨੇ ਕੀਤੀ ਹੈ। ਸੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ, ਜੋ ਉਸਨੇ ਸਾਨੂੰ ਇਹ ਹੱਥ ਪੈਰ ਦੇ ਦਿੱਤੇ ਹਨ, ਅੱਖਾਂ ਦੇ ਦਿੱਤੀਆਂ ਹਨ, ਇਹ ਸਰੀਰ ਦੇ ਦਿੱਤਾ ਹੈ, ਸਰੀਰ ਦੇ ਵਿੱਚ ਚੱਲਣ ਦੀ ਸ਼ਕਤੀ ਪਾ ਦਿੱਤੀ ਹੈ, ਇਹ ਰੂਹ ਨੂੰ ਇਹ ਜਿਹੜਾ ਹੈ ਇਹ ਸਰੀਰ ਬਖਸ਼ ਦਿੱਤਾ ਹੈ, ਇਹ ਅਕਾਲ ਪੁਰਖ ਦੀ ਕਿਰਪਾ ਹੈ, ਇਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ, ਇਸ ਵਿੱਚ ਆਪਣੀ ਕੋਈ ਤਾਕਤ ਨਹੀਂ ਹੈ। ਤੇ ਦੂਸਰੀ ਕਿਰਪਾ ਜੀਵ ਦੀ, ਮਨੁੱਖ ਦੀ ਆਪਣੇ ਆਪ ਤੇ ਹੁੰਦੀ ਹੈ ਕਿ ਇਹ ਪ੍ਰਭੂ ਦਾ, ਪਰਮੇਸ਼ਰ ਦਾ ਨਾਮ ਜਪੇ, ਸਤਸੰਗਤ ਕਰੇ, ਸੇਵਾ ਕਰੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੇ ਆਪ ਤੇ ਕਿਰਪਾ ਕਰੇ, ਕੁਛ ਮਿਹਨਤ ਕਰੇ, ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇੰਦਿਆਂ ਤੂੰ ਪ੍ਰਭੂ ਮੈਂ ਨਾਨਕ ਉਤਰੀਏ ਚਿੰਤ। ਇਹ ਆਪਣੇ ਆਪ ਤੇ ਕਿਰਪਾ ਕਰੇ, ਸੰਗਤ ਵਿੱਚ ਜਾਵੇ, ਵੈਸੇ ਇਹ ਵੀ ਕਿਰਪਾ ਵਾਹਿਗੁਰੂ ਪਰਮੇਸ਼ਰ ਦੀ ਹੈ, ਸੰਗਤ ਵਿੱਚ ਜੋ ਸਤਸੰਗਤ ਦੀ ਪ੍ਰਾਪਤੀ ਹੈ। ਫਿਰ ਇਸਨੇ ਕਿਆ ਕਿਰਪਾ ਕਰਨੀ ਹੈ, ਗੁਰੂ ਦੇ ਵਚਨਾਂ ਨੂੰ ਕਮਾਉਣਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੇ ਆਪ ਤੇ ਕਿਰਪਾ ਕਰਨੀ ਹੈ। ਦੂਸਰੀ ਕਿਰਪਾ, ਆਪਣੇ ਆਪ ਤੇ ਕਰਨੀ ਹੈ, ਇਹ ਨਹੀਂ ਕੰਨ ਚ ਨੂੰ ਪਾ ਕੇ ਦੂਸਰੇ ਕੰਨ ਚ ਨੂੰ ਨਹੀਂ ਕੱਢਣਾ ਹੈ, ਤੇ ਅਸੀਂ ਕਮਾਉਣ ਦੀ ਕੋਸ਼ਿਸ਼ ਕਰਨੀ ਹੈ, ਅਸੀਂ ਦ੍ਰਿੜਤਾ ਦੇ ਨਾਲ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਉਸ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ, ਅਕਿਰਤ ਕੰਨ ਨਹੀਂ ਹੋਣਾ ਹੈ, ਨਾਮ ਜਪਣਾ ਹੈ। ਇਹ ਆਪਣੇ ਆਪ ਤੇ ਕਿਰਪਾ ਹੈ। ਫਿਰ ਤੀਸਰੀ ਕਿਰਪਾ ਗੁਰੂ ਕਰਦਾ ਹੈ, ਬੋਲੋ ਸਤਨਾਮ। ਤੀਸਰੀ ਕਿਰਪਾ ਗੁਰੂ ਕਰਦਾ ਹੈ। ਗੁਰੂ ਕਿਰਪਾ ਕੀ ਕਰਦਾ ਹੈ? ਜੇ ਕੋਈ ਆਪਣਾ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਸਤਸੰਗਤ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਫਿਰ ਗੁਰੂ ਦੀ ਕਿਰਪਾ ਦੇ ਗੁਰੂ ਕਿਰਪਾ ਕਰਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੇ ਨਾਲ ਵਿਛੜੇ ਹੋਏ ਨੂੰ ਮਿਲਾ ਦਿੰਦਾ ਹੈ। ਬੋਲੋ, ਪਹਿਲੀ ਕਿਰਪਾ ਤਾਂ ਵਾਹਿਗੁਰੂ ਨੇ ਕਰ ਦਿੱਤੀ, ਅਕਾਲ ਪੁਰਖ ਨੇ ਕਰ ਦਿੱਤੀ, ਸਾਨੂੰ ਇਹ ਮਨੁੱਖਾ ਜਨਮ ਦੇ ਦਿੱਤਾ ਹੈ, ਅੱਖਾਂ ਹੱਥ ਪੈਰ ਇਹ ਸਰੀਰਕ ਇੰਦਰੇ ਸਾਨੂੰ ਬਖਸ਼ ਦਿੱਤੇ ਹਨ। ਦੂਸਰੀ ਕਿਰਪਾ ਅਸੀਂ ਆਪਣੇ ਆਪ ਤੇ ਖੁਦ ਕਰਨੀ ਹੈ, ਤੀਸਰੀ ਕਿਰਪਾ ਗੁਰੂ ਕਰਨਗੇ। ਬੋਲੋ।

0: ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ। ਜੋ ਆਪਾਂ ਇਸ ਸੰਗਤ ਵਿਚ ਵਿਚਾਰ ਰਹੇ ਹਾਂ, ਗੁਰੂਆਂ ਦੇ ਵਚਨ ਨੇ, ਸੰਤਾਂ ਦੇ ਵਚਨ ਨੇ, ਸਾਧੂਆਂ ਦੇ ਵਚਨ ਨੇ, ਜਿਤਨੀ ਵੀ ਗੁਰਬਾਣੀ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ,
0: ਸਭ ਸੰਤਨ ਕੇ ਵਚਨ ਇਕੱਠੇ ਕੀਤੇ ਹੋਏ ਹਨ। ਸੋ ਜੋ ਆਪਾਂ ਸਾਰੇ ਰਲ ਕੇ ਇਹ ਵਿਚਾਰ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ ਹੈ, ਜੇ ਕੋ ਵਚਨ ਕਮਾਵੈ, ਸੋ ਇਹ ਆਪਣੇ ਆਪ ਤੇ ਅਸੀਂ ਕਿਰਪਾ ਕਰਨੀ ਹੈ। ਇਸ ਨੂੰ ਅਸੀਂ ਫਿਰ ਗੁਰੂ ਮਹਾਰਾਜ ਨੇ ਕਮਾਵਾ ਵਚਨ ਲਿਖਿਆ, ਜੇ ਕੋ ਵਚਨ ਕਮਾਵੈ ਸੰਤਨ ਕਾ, ਕਮਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਸੋ ਇਹਨਾਂ ਵਚਨਾਂ ਨੂੰ ਕਮਾਉਣ ਵਾਸਤੇ ਸਾਨੂੰ ਮਿਹਨਤ ਕਰਨੀ ਪਵੇਗੀ, ਕੁਰਬਾਨੀ ਵੀ ਕਰਨੀ ਪਵੇਗੀ, ਸਾਨੂੰ ਜਿਹੜਾ ਹੈ ਇਸ ਵਾਸਤੇ ਘਾਲਣਾ ਕਰਨੀ ਪਵੇਗੀ, ਕਿਸੇ ਕੰਮ ਨੂੰ ਘਾਲਣਾ, ਕਿਉਂਕਿ ਘਾਲਣਾ ਘਾਲੇ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਹੈ। ਸੋ ਫਿਰ ਤੀਸਰੀ ਜਿਹੜੀ ਕਿਰਪਾ ਹੈ, ਤੀਸਰੀ ਮਿਹਰ ਹੈ, ਗੁਰੂ ਕਰਦਾ ਹੈ, ਗੁਰੂ ਪ੍ਰਸਾਦ ਦੀ ਤਰੀ ਹੈ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਜੇ ਕੋ ਵਚਨ ਆਪਣਾ ਗੁਰੂ ਦੀ ਕਿਰਪਾ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਫਿਰ ਪੂਰਨ ਕਿਰਪਾ ਮਨ ਵਸ, ਜੋ ਮਨ ਵਸ ਵਿੱਚ ਆ ਜਾਂਦਾ ਹੈ। ਸੋ ਗੁਰੂ ਸਾਹਿਬ ਇਹ ਤੀਸਰੀ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ, ਕਿਹਨਾਂ ਤੇ, ਜੋ ਆਪਣੇ ਆਪ ਤੇ ਇਹ ਕਿਰਪਾ ਕਰਦੇ ਹਨ। ਬੋਲੋ ਪਹਿਲੀ ਕਿਰਪਾ ਸੁਣੀ ਅਕਾਲ ਪੁਰਖ ਨੇ ਸਾਨੂੰ ਕਰ ਦਿੱਤੀ ਹੈ, ਇਸ ਦੇਹੀ ਕੋ ਸਿਮਰਹਿ ਦੇਵ ਸਾ ਦੇਹੀ ਬਾਜ਼ਾਰ ਕੀ, ਵਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ। ਇਸ ਸਰੀਰ ਨੂੰ ਜਿਸ ਨੂੰ ਦੇਵ ਤੇ ਤਰਸ ਰਹੇ ਹਾਂ, ਉਹ ਸਰੀਰ ਸਾਨੂੰ ਬਖਸ਼ ਦਿੱਤਾ ਹੈ। ਗੁਰਬਾਣੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਦਸਾਂ ਜਾਮਿਆਂ ਦੇ ਅੰਦਰ ਕਿਤਨੀ ਕਿਰਪਾ ਕੀਤੀ ਹੈ ਗੁਰੂ ਸਾਹਿਬਾਂ ਨੇ, ਤੱਤਿਆਂ ਤੇ ਵਿਆਹ ਤੇ ਬੈਠ ਕਰਕੇ ਸਾਰੇ ਆਪਣੇ ਪਰਿਵਾਰ ਨੂੰ ਬਾਹਰ ਕਰਕੇ, ਅਮਰ ਦੀ ਦਾਤ, ਸਿੱਖੀ ਦੀ ਦਾਤ, ਜੋ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਦਸਾਂ ਜਾਮੇ ਦੇ ਅੰਦਰ ਬਹੁਤ ਹੀ ਬਖਸ਼ਿਸ਼ ਕੀਤੀ ਹੈ। ਗੁਰੂ ਨੂੰ ਅਸੀਂ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਕਿਉਂਕਿ ਗੁਰੂ ਪਰਮੇਸ਼ਰ ਦਾ ਦੂਸਰਾ ਸਰੂਪ ਹੈ। ਗੁਰੂ ਪਰਮੇਸ਼ਰ ਦਾ ਨਿਰਗੁਣ ਜੋ ਪਰਮੇਸ਼ਰ ਹੈ, ਨਿਰਗੁਣ ਜੋ ਪਰਮਾਤਮਾ ਹੈ, ਉਹ ਨਜ਼ਰ ਨਹੀਂ ਆਉਂਦਾ ਹੈ, ਪਰੰਤੂ ਜੇ ਉਸ ਨੂੰ ਸਰਗੁਣ ਸਰੂਪ ਦੇ ਵਿੱਚ ਦੇਖਣਾ ਤਾਂ ਗੁਰੂ ਦਾ ਦਰਸ਼ਨ ਪਰਮਾਤਮਾ ਦਾ ਦਰਸ਼ਨ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਕਹੋ ਟਲ ਗੁਰ ਸੇਵੀ ਹੈ ਹਨ ਸਹਿ ਸਵਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੇ, ਸਿਵਤ ਕਸਮ ਦੀ ਨੂਰ ਅਰਸੋਂ ਕਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ। ਗੁਰੂ ਦਾ ਦਰਸ਼ਨ ਪਰਮੇਸ਼ਰ ਦਾ ਦਰਸ਼ਨ ਹੈ। ਜਿਵੇਂ ਸਤਸੰਗਤ ਨਿਰਗੁਣ ਨਿਰਗੁਣ ਜੋ ਵੈਕੁੰਠ ਹੈ, ਨਿਰਗੁਣ ਸੱਚਖੰਡ ਹੈ, ਜੋ ਸਾਡੀ ਦ੍ਰਿਸ਼ਟੀ ਦੇ ਵਿੱਚ ਨਹੀਂ ਆਉਂਦਾ। ਗੁਰੂ ਜੀ ਕਹਿੰਦੇ ਹਨ ਸੱਚਖੰਡ ਵਸੈ
1: ਨਿਰੰਕਾਰ,
0: ਪਰੰਤੂ ਸਰਗੁਣ ਸੱਚਖੰਡ ਜੋ ਹੈ, ਇਹ ਸਾਧ ਸੰਗਤ ਜੋ ਹੈ, ਸੱਚੀ ਸੰਗਤ ਹੈ, ਜਿੱਥੇ ਪਰਮਾਤਮਾ ਦਾ ਇਕੱਠੇ ਹੋ ਕੇ ਸਿਮਰਨ ਕੀਤਾ ਜਾਂਦਾ ਹੈ, ਜਾਪ ਕੀਤਾ ਜਾਂਦਾ ਹੈ, ਹਰੀ ਜਸ ਕੀਤਾ ਜਾਂਦਾ ਹੈ, ਇਹ ਸਰਗੁਣ ਸੱਚਖੰਡ ਹੈ। ਬੋਲੋ ਸਤਨਾਮ, ਇਹ ਸਰਗੁਣ ਵੈਕੁੰਠ ਹੈ। ਕਹੁ ਕਬੀਰ ਇਹ ਕਹੀ ਆਕਾਹੇ, ਸਾਧ ਸੰਗਤ ਵੈਕੁੰਠ, ਸਾਧ ਸੰਗਤ ਸੱਚਖੰਡ ਦਾ ਸਰਗੁਣ ਸਰੂਪ ਹੈ। ਸੋ ਸਾਧ ਸੰਗਤ ਇਸੇ ਤਰ੍ਹਾਂ, ਜੋ ਗੁਰੂ ਜੋ ਹੈ, ਇਹ ਪਰਮੇਸ਼ਰ ਦਾ ਪਰਮਾਤਮਾ ਦਾ ਸਰਗੁਣ ਸਰੂਪ ਹੈ। ਗੁਰੂ ਦਾ ਦਰਸ਼ਨ, ਗੁਰੂ ਨੂੰ ਅਸੀਂ ਇਸ ਕਰਕੇ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਹੈ ਤਾਂ ਸਰੀਰ ਗੁਰੂ ਦਾ ਸਾਡੇ ਵਰਗਾ ਸਰੀਰ ਸੀ, ਜਿਨ੍ਹਾਂ ਨੇ ਉਸ ਤੇ ਵਿਸ਼ਵਾਸ ਨਹੀਂ ਕੀਤਾ, ਭਰੋਸਾ ਨਹੀਂ ਕੀਤਾ, ਉਹਨਾਂ ਦਾ ਭਲਾ ਨਹੀਂ ਹੋਇਆ। ਜਿਨ੍ਹਾਂ ਨੇ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕ ਜਾਣਿਆ, ਗੁਰੂ ਤੇ ਵਿਸ਼ਵਾਸ ਕੀਤਾ, ਧੰਨ ਗੁਰੂ ਨਾਨਕ ਤੇ ਵਿਸ਼ਵਾਸ ਕੀਤਾ, ਗੁਰੂ ਦਸ਼ਮੇਸ਼ ਪਾਤਸ਼ਾਹ ਤੇ ਵਿਸ਼ਵਾਸ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਕਰਨਗੇ, ਉਹਨਾਂ ਜੀਵਾਂ ਦਾ ਉਧਾਰ ਹੁੰਦਾ ਹੈ। ਉਹਨਾਂ ਨੂੰ ਗੁਰੂ ਜਿਹੜਾ ਹੈ ਗਿਆਨ ਬਖਸ਼ਦਾ ਹੈ, ਉਹ ਗਿਆਨ ਬਖਸ਼ਦਾ ਹੈ। ਦੁਨਿਆਵੀ ਗਿਆਨ ਜੋ ਹੈ, ਇਹ ਤਾਂ ਇੱਕ ਦੁਨੀਆਂ ਦੇ ਵਿੱਚ ਰਹਿਣ ਵਾਸਤੇ, ਕੁਛ ਬੰਦਾ ਕਿਸੇ ਕੰਮ ਦੇ ਵਿੱਚ ਕਿਸੇ ਖੇਤਰ ਦੇ ਵਿੱਚ ਐਕਸਪਰਟ ਹੋ ਜਾਂਦਾ ਹੈ, ਪਰੰਤੂ ਗੁਰੂ ਜੋ ਬਖਸ਼ਦਾ ਹੈ, ਇਹ ਬ੍ਰਹਮ ਗਿਆਨ ਬਖਸ਼ਦਾ ਹੈ, ਆਤਮ ਗਿਆਨ ਬਖਸ਼ਦਾ ਹੈ, ਰੂਹਾਨੀ ਗਿਆਨ ਬਖਸ਼ਦਾ ਹੈ, ਵਿਛੜੇ ਹੋਏ ਜੀਵ ਨੂੰ ਪਰਮਾਤਮਾ ਦੇ ਵਿੱਚ ਮਿਲਾਉਂਦਾ ਹੈ। ਇਸੇ ਕਰਕੇ ਆਖਿਆ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਦਰਗਾਹ ਦਾ ਵਸੀਠ, ਦਰਗਾਹ ਦਾ ਵਕੀਲ, ਵਕੀਲ ਜੋ ਹੈ। ਜੇ ਸੋਚਣ ਦਾ ਊਗ ਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ। ਜਿਤਨਾ ਮਰਜ਼ੀ ਇਹ ਮਨੁੱਖ ਦੁਨਿਆਵੀ ਗਿਆਨ ਇਕੱਠਾ, ਕਿਤਾਬੀ ਗਿਆਨ ਇਕੱਠਾ ਕਰ ਲਵੇ, ਪਰੰਤੂ ਪਰਮੇਸ਼ਰ ਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਆਉਂਦੀ। ਬੋਲੋ, ਕਿਤਨੂੰ ਕੁਛ ਵੀ ਇਹ ਬਣ ਜਾਵੇ ਜਾਂ ਮਾਇਕ ਪਦਾਰਥ ਇਕੱਠੇ ਕਰ ਲਵੇ, ਗੁਰੂ ਜੀ ਕਹਿੰਦੇ ਨਭ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ
1: ਹਾਰੀ।
0: ਅੰਤ ਨੂੰ ਗੁਰੂ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖਾ ਜਨਮ ਦੀ ਬਾਜੀ, ਇਹ ਜੀਵ ਹਾਰ ਜਾਂਦਾ ਹੈ। ਬੋਲੋ।

0: ਗੁਰੂ ਜੀ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚ ਲੈ ਗੋ। ਛੋਟੇ ਮੋਟੇ ਅਹੁਦੇ, ਛੋਟੇ ਮੋਟੇ ਧਨ ਪਦਾਰਥ, ਥੋੜਾ ਬਹੁਤਾ ਲੱਖ ਕਰੋੜ, ਇਹ ਤਾਂ ਛੋਟੀ ਗੱਲ ਹੈ। ਗੁਰੂ ਜੀ ਕਹਿੰਦੇ ਨੇ ਕੋਈ ਛੋਟੇ ਮੋਟੇ ਖੇਤੇ ਦਾ ਕੋਈ ਮਾਲਕ ਬਣ ਜਾਵੇ, ਕੋਈ ਅਫਸਰ ਬਣ ਜਾਵੇ, ਕੋਈ ਹੋਰ ਕੁਛ ਹੋਰ ਬਣ ਜਾਵੇ, ਉਹ ਬੜੀ ਛੋਟੀ ਗੱਲ ਹੈ। ਜੇ ਨੌਵਾਂ ਖੰਡਾਂ ਦਾ ਵੀ ਇਸ ਨੂੰ ਰਾਜਾ ਬਣਾ ਦਿੱਤਾ ਜਾਵੇ, ਨੌ ਖੰਡਾਂ ਦਾ ਰਾਜ ਇਹ ਮਾਲਕ ਵੀ ਬਣ ਜਾਵੇ, ਪਰੰਤੂ ਗੁਰੂ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪ ਤੋਂ ਬਿਨਾਂ, ਜਪਣ ਤੋਂ ਬਿਨਾਂ ਅੰਤ ਚ ਲੈ ਗੋ ਹਾਰੀ, ਅੰਤ ਨੂੰ ਹਾਰ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ, ਅੰਤ ਚ ਲੈ ਗੋ ਹਾਰੀ। ਫਿਰ ਕੀੜੀ ਤੇ ਰਾਜੇ ਦੇ ਵਿੱਚ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਫਰਕ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕੋਈ ਫਰਕ ਨਹੀਂ ਹੈ ਤੇ ਸਾਧ ਸੰਗਤ ਭਗਵਾਨ ਸ੍ਰੀ ਰਾਮ ਚੰਦਰ ਤ੍ਰੇਤੇ ਦੇਵਤਾ ਵਸ਼ਿਸ਼ਠ ਜੀ ਦੇ ਸਤਸੰਗਤ ਵਿੱਚ ਬੈਠੇ ਹਨ ਤੇ ਸਤਸੰਗਤ ਆਪ ਦੇ ਮੁਖਾਰਬਿੰਦ ਤੋਂ ਮਿਨਾ ਮਿਨਾ ਹਾਸਾ ਨਿਕਲ ਰਿਹਾ ਹੈ, ਮੁਸਕਰਾ ਰਹੇ ਹਨ ਆਪ। ਵਸ਼ਿਸ਼ਠ ਜੀ ਦਾ ਧਿਆਨ ਸ੍ਰੀ ਰਾਮ ਜੀ ਵੱਲ ਗਿਆ, ਪੁੱਛਦੇ ਹਨ ਬੇਟਾ ਕੀ ਗੱਲ ਹੈ, ਤੁਸੀਂ ਤਾਂ ਮਰਿਆਦਾ ਪੁਰਸ਼ੋਤਮ ਹੋ, ਪਤਾ ਹੈ ਤੁਹਾਨੂੰ ਹਰ ਮਰਿਆਦਾ ਦਾ, ਸਤਸੰਗ ਦੀ ਮਰਿਆਦਾ ਕੀ ਹੁੰਦੀ ਹੈ, ਸਾਧੂਆਂ ਕੋਲ ਜਾਣ ਦੀ, ਬੈਠਣ ਦੀ ਕੀ ਮਰਿਆਦਾ ਹੁੰਦੀ ਹੈ, ਤੁਸੀਂ ਕਿਉਂ ਹੱਸ ਰਹੇ ਹੋ। ਬਿਨਾਂ ਕਾਰਨ ਤੋਂ ਸਿਆਣਾ ਪੁਰਸ਼ ਨਹੀਂ ਹੱਸਿਆ ਕਰਦਾ, ਬਿਨਾਂ ਕਾਰਨ ਤੋਂ ਸਿਆਣਾ ਪੁਰਸ਼ ਨਹੀਂ ਹੱਸਦਾ ਹੈ, ਤੇ ਤੁਸੀਂ ਕਿਉਂ ਹੱਸ ਰਹੇ ਹੋ। ਕਹਿੰਦੇ ਗੁਰਦੇਵ ਮੈਂ ਬਿਨਾਂ ਕਾਰਨ ਤੋਂ ਨਹੀਂ ਹੱਸ ਰਿਹਾ। ਕਹਿੰਦੇ ਫਿਰ ਕੀ ਕਾਰਨ ਹੈ, ਤੁਸੀਂ ਕਿਉਂ ਹੱਸ ਰਹੇ ਹੋ। ਕਹਿੰਦੇ ਮੈਂ ਉਹ ਕੀੜੇ ਵੱਲ ਦੇਖ ਕੇ ਹੱਸ ਰਿਹਾ ਹਾਂ। ਕਹਿੰਦੇ ਕੀੜੇ ਵੱਲ ਦੇਖ ਕੇ ਹੱਸਣਾ, ਕੀੜੇ ਵੱਲ ਦੇਖ ਕੇ ਹੱਸਣਾ ਕਿ, ਕਹਿੰਦੇ ਇਸ ਦੀ ਲੱਤ ਟੁੱਟੀ ਹੋਈ ਹੈ, ਕੀੜਾ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਫਿਰ ਡਿੱਗ ਪੈਂਦਾ ਹੈ। ਇਸ ਦੀ ਵਿਚਾਰੇ ਦੀ ਲੱਤ ਟੁੱਟੀ ਹੋਈ ਜਾਂ ਦੋ ਲੱਤਾਂ ਟੁੱਟੀਆਂ ਹੋਈਆਂ ਹਨ, ਤੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਕੰਧ ਤੇ ਜਾਂ ਕਿਸੇ ਦੀਵਾਰ ਤੇ ਜਾਂ ਕਿਸੇ ਚੀਜ਼ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਵਿਚਾਰਾ, ਫਿਰ ਤਿਲਕ ਜਾਂਦਾ ਹੈ, ਡਿੱਗ ਪੈਂਦਾ ਹੈ, ਫਿਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਡਿੱਗ ਪੈਂਦਾ ਹੈ। ਕਹਿੰਦੇ ਇਸ ਵਿੱਚ ਹੱਸਣ ਦੀ ਕਿਆ ਗੱਲ ਹੈ, ਕੀੜਾ ਹੈ ਵਿਚਾਰਾ, ਲੱਤਾਂ ਟੁੱਟੀਆਂ ਹੋਈਆਂ ਹਨ, ਤੇ ਇਸ ਕਰਕੇ ਫਿਰ ਇਹ ਹੁਣ ਚੜ੍ਹਦਾ ਹੈ, ਫਿਰ ਡਿੱਗ ਹੀ ਪਵੇਗਾ, ਇਸ ਵਿੱਚ ਹੱਸਣ ਦੀ ਕਿਆ ਗੱਲ ਹੈ। ਸ੍ਰੀ ਰਾਮ ਜੀ ਕਹਿੰਦੇ ਹਨ, ਗੁਰਦੇਵ ਮੈਂ ਇਸ ਕਰਕੇ ਹੱਸਦਾ, ਇਹ ਕੀੜਾ ਸੱਤ ਵਾਰ ਇੰਦਰ ਦੀ ਪਦਵੀ ਪ੍ਰਾਪਤ ਕਰ ਚੁੱਕਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੈਂ ਇਸ ਕਰਕੇ ਨਹੀਂ ਹੱਸ ਰਿਹਾ, ਇਹ ਕੀੜਾ ਕਿਉਂ ਹੈ, ਇਹ ਤਾਂ ਪਰਮੇਸ਼ਰ ਦੀ ਰਚਨਾ ਹੈ, ਇਹ ਤਾਂ ਪਰਮਾਤਮਾ ਦੀ ਰਚਨਾ ਹੈ। ਕੋਈ ਨਿਰਧਨ ਹੈ, ਕੋਈ ਸਰਧਨ ਹੈ, ਕੋਈ ਕੁਛ ਬਣਾਇਆ, ਕੋਈ ਕੁਛ ਬਣਾਇਆ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕਿਸੇ ਜੂਨੀ ਵਿੱਚ ਪਾਇਆ, ਕੋਈ ਕਿਸੇ ਜੂਨੀ ਦੇ ਵਿੱਚ ਪਾਇਆ, ਇਹ ਤਾਂ ਪਰਮਾਤਮਾ ਦੀ ਅਸਚਰਜ ਰਚਨਾ ਹੈ, ਜੋ ਇਹ ਸੰਸਾਰ ਦੀ ਰਚਨਾ ਰਚੀ ਹੋਈ ਹੈ। ਕੁਦਰਤ ਹੈ, ਜੋ ਕੁਦਰਤ ਦਾ ਜੋ ਖੇਲ ਇਹ ਪਰਮਾਤਮਾ ਨੇ ਰਚਿਆ ਹੋਇਆ ਹੈ ਅਨੇਕਾਂ ਸਰੂਪਾਂ ਦੇ ਵਿੱਚ। ਸੋ ਇਸ ਕਰਕੇ ਨਹੀਂ ਮੈਂ ਹੱਸ ਰਿਹਾ, ਇਸ ਕਰਕੇ ਹੱਸ ਰਿਹਾ ਸੀ ਤਾਂ ਸ੍ਰੀ ਰਾਮ ਜੀ ਕਹਿਣ ਲੱਗੇ, ਇਹ ਕੀੜਾ ਜਿਸ ਤੋਂ ਅੱਜ ਇਹ ਦੀਵਾਰ ਤੇ ਨਹੀਂ ਚੜਿਆ ਜਾ ਰਿਹਾ, ਵਿਚਾਰਾ ਕੀੜ ਜੂਨੀ ਦੇ ਵਿੱਚ ਪਿਆ ਹੋਇਆ ਹੈ, ਜਿਸ ਦੀ ਲੱਤਾਂ ਟੁੱਟੀਆਂ ਹੋਈਆਂ ਹਨ, ਫਿਰ ਡਿੱਗ ਪੈਂਦਾ, ਫਿਰ ਕੋਸ਼ਿਸ਼ ਕਰਦਾ, ਇਹ ਸੱਤ ਵਾਰ ਇੰਦਰ ਬਣ ਚੁੱਕਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇੰਦਰ ਦੀ ਪਦਵੀ, ਇੱਕ ਰਾਜਾ ਮਹਾਰਾਜਾ ਇਸ ਦੁਨੀਆਂ ਦੇ ਸਾਧ ਸੰਗ ਇੰਦਰ ਦੇ ਸਾਹਮਣੇ ਇਸ ਭੋਗ ਪਦਾਰਥ ਤੁੱਛ ਹਨ, ਕੁਛ ਵੀ ਨਹੀਂ ਹਨ। ਸਵਰਗ ਲੋਕ ਦੇ ਜੋ ਪਦਾਰਥ ਹਨ, ਉਹਨਾਂ ਦੇ ਸਾਹਮਣੇ ਇਹ ਦੁਨਿਆਵੀ ਪਦਾਰਥ ਕੁਛ ਵੀ ਮਾਇਨਾ ਨਹੀਂ ਰੱਖਦੇ ਹਨ। ਇਹ ਸੱਤ ਵਾਰ ਇੰਦਰ ਦੀ ਪ੍ਰਾਪਤੀ ਕਰ ਚੁੱਕਾ ਹੈ, ਪਰੰਤੂ ਫਿਰ ਅੱਜ ਇਸ ਦੀ ਕੀ ਹਾਲਤ ਹੈ, ਇਸ ਦੀ ਕੀ ਹਾਲਤ ਹੈ, ਕੀ ਦਸ਼ਾ ਹੈ, ਕੀੜਾ ਬਣਿਆ ਹੋਇਆ। ਕਹਿੰਦੇ ਅਸੀਂ ਤਾਂ ਇਸ ਕਰਕੇ ਹੱਸ ਰਹੇ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬ੍ਰਹਮ ਗਿਆਨੀ ਪੁਰਸ਼, ਸੋ ਸਾਧ ਸੰਗਤ ਨਵ ਖੰਡਨ ਕੋ ਰਾਜ ਕਮਾਵਾ ਅੰਤ ਚਲਾ ਗੁਹਾਰੀ। ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇਸ ਮਨੁੱਖ ਦੀ ਕੀ ਹਾਲਤ ਹੁੰਦੀ ਹੈ, ਕੀ ਦਸ਼ਾ ਹੁੰਦੀ ਹੈ, ਕਿਤਨਾ ਵੀ ਵੱਡਾ ਕਿਉਂ ਬਣ ਜਾਵੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜੀਵ ਦੀ ਹਾਲਤ ਕੀ ਹੈ ਪੂਰੇ ਗੁਰੂ ਤੋਂ ਬਿਨਾਂ। ਕਿਉਂ ਗੁਰੂ ਨੂੰ ਮੱਥਾ ਟੇਕਦੇ ਹਾਂ, ਕਿਉਂ ਗੁਰੂ ਅੱਗੇ ਅਰਦਾਸਾਂ ਕਰਨੀਆਂ ਹਨ, ਕਿਉਂ ਗੁਰੂ ਨਾਨਕ ਸਰੀਰ ਤਾਂ ਉਹਨਾਂ ਦਾ ਸਾਡੇ ਵਰਗਾ ਸੀ, ਵਿਸ਼ਵਾਸ ਨਹੀਂ ਸਾਰਿਆਂ ਨੂੰ ਆਇਆ ਤੇ ਸਾਧ ਸੰਗਤ, ਪਰੰਤੂ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਮਹਾਰਾਜ ਕਹਿੰਦੇ ਹਨ, ਇਸ ਕਰਕੇ ਗੁਰੂ ਅੱਗੇ ਨਮਸਕਾਰਾਂ ਕਰਨੀਆਂ, ਮੱਥਾ ਟੇਕਣੇ ਹਾਂ। ਗੁਰੂ ਪਰਮੇਸ਼ਰ ਦਾ ਦੂਸਰਾ ਸਰੂਪ ਹੈ, ਗੁਰ ਗੋਬਿੰਦ ਗੋਬਿੰਦ।

ਅਵਗਣ ਬੜੀ ਤਿੱਖੀ ਛੁਰੀ ਮਨੁੱਖ ਦੇ ਦੈਵੀ ਗੁਣਾਂ ਨੂੰ ਕੱਟ ਕੇ ਨਕਾਰਾ ਕਰਕੇ ਸੁੱਟ ਦਿੰਦੀ। ਮਨੁੱਖ ਮਨੁੱਖ ਨਾ ਰਹਿ ਕੇ ਪਸ਼ੂ ਹੋ ਜਾਂਦਾ, ਔਗਣੇ ਆਰਾ ਮਨੁੱਖ ਪਸ਼ੂ। ਗੁਣਵਾਨ ਪ੍ਰਭੂ ਆਪਣੇ ਪਿਆਰਿਆਂ ਦੇ ਹਿਰਦੇ ਚ ਗੁਣ ਵਸਾ ਕੇ ਤੁਰਦਾ, ਔਗਣਾਂ ਦੇ ਵਸ ਪੈ ਕੇ ਬੰਦਾ ਥੱਲੇ ਗਿਰ ਜਾਂਦਾ, ਆਪਣੀ ਹਸਤੀ ਤੋਂ ਨੀਵਾਂ ਹੋ ਜਾਂਦਾ। ਔਗਣ ਮਨੁੱਖ ਦੇ ਗੁਣਾਂ ਨੂੰ ਕੱਟਦੇ ਨੇ, ਦੀ ਹਸਤੀ ਨੂੰ ਕੱਟਦੇ ਨੇ, ਤੇ ਸਤਿਗੁਰੂ ਔਗਣਾਂ ਨੂੰ ਕੱਟਦੇ। ਸਤਿਗੁਰੂ ਦੇ ਨਜ਼ਦੀਕ ਹੋਈਏ, ਸਤਿਗੁਰੂ ਦੇ ਚਰਨੀ ਲੱਗੀਏ ਤੇ ਔਗਣ ਕੱਟੇ ਜਾਂਦੇ, ਔਗਣ ਕੱਟੇ ਜਾਂਦੇ ਨੇ, ਗੁਣ ਨਿਸਰਦੇ।

ਸਤਿਗੁਰੂ ਪਾਸੋਂ ਹਿਰਦੇ ਚ ਨਾਮ ਵਸਾਉਣ ਦੀ ਜਾਚ ਆਉਂਦੀ। ਜਿਸ ਸਤਿਗੁਰੂ ਨੇ ਆਪਾਂ ਹੁਣੇ ਤੁਕ ਪੜ੍ਹ ਰਹੇ ਸਾਂ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਐਸਾ ਜੀਵਨ ਬਖਸ਼ਿਆ ਹੈ ਜੋ ਟਿਕਿਆ ਰਹਿਣ ਵਾਲਾ ਅਟਲ ਜੀਵਨ ਹੈ। ਐਸਾ ਜੀਵਨ ਬਖਸ਼ਿਆ ਹੈ ਜਿਹੜਾ ਮੌਤ ਤੋਂ ਉੱਪਰ ਹੈ। ਔਰ ਆਪ ਦੇਖਦੇ ਹੋ, ਮੌਤ ਆਉਂਦੀ ਹੈ ਤੇ ਬੰਦੇ ਦੀ ਕਹਾਣੀ ਮੁੱਕ ਜਾਂਦੀ, ਮਨੁੱਖੀ ਜੀਵਨ ਦੀ ਕਹਾਣੀ ਮੁੱਕ ਜਾਂਦੀ। ਲੇਕਿਨ ਇੱਕ ਗੁਰੂ ਕਾ ਸਿੱਖ ਹੈ ਜਿਹਦੀ ਜ਼ਿੰਦਗੀ ਮੌਤ ਕਬੂਲਣ ਤੋਂ ਬਾਅਦ ਸ਼ੁਰੂ ਹੁੰਦੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਔਗਣ ਮਰ ਜਾਂਦੇ, ਨਕਾਰਾ ਮਨੁੱਖ ਮਰ ਜਾਂਦਾ। ਇੱਕ ਸੱਚੇ ਮਨੁੱਖ ਦਾ ਜਨਮ ਹੁੰਦਾ, ਗੁਣਾਂ ਦਾ ਜਨਮ ਹੁੰਦਾ, ਦੈਵੀ ਗੁਣਾਂ ਨੂੰ ਲੈ ਕੇ ਮਨੁੱਖ ਉੱਪਰ ਨੂੰ ਉੱਠਦਾ, ਗੁਰੂ ਨੂੰ ਪਿਆਰਾ ਲੱਗਦਾ, ਗੁਰੂ ਨੂੰ ਭਾਉਂਦਾ ਹੈ, ਸੰਸਾਰ ਨੂੰ ਚੰਗਾ ਲੱਗਦਾ। ਔਰ ਮੇਰੇ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ ਹੈ ਸਾਨੂੰ, ਜਿਵੇਂ ਮਹਾਰਾਜ ਨੇ ਪਾਵਨ ਬਾਣੀ ਚ ਕਿਹਾ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ। ਤੈਨੂੰ ਪਤਾ ਹੈ ਸਾਡਾ ਕੀ ਹਾਲ ਹੁੰਦਾ ਸੀ, ਤੇਰੇ ਚਰਨੀ ਲੱਗਣ ਤੋਂ ਪਹਿਲਾਂ ਸਾਡੀ ਕੀ ਅਵਸਥਾ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਤੇਰੇ ਚਰਨੀ ਲੱਗ ਕੇ ਅਸੀਂ ਕੀੜੇ ਬਾਦਸ਼ਾਹ ਹੋ ਗਏ, ਸਰਦਾਰ ਹੋ ਗਏ, ਮਾਣ ਵਾਲੇ ਹੋ ਗਏ। ਰੁਲਦੇ ਫਿਰਦੇ ਕੀੜੇ ਸਤਿਕਾਰ ਯੋਗ ਹੋ ਗਏ। ਔਰ ਇਹ ਸਤਿਕਾਰ ਇੱਥੇ ਵੀ ਮਿਲਦਾ, ਤੇਰੀ ਦਰਗਾਹ ਵਿੱਚ ਵੀ ਮਿਲਦਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜ਼ਿੰਦਗੀ ਵਿੱਚੋਂ ਸੰਤਾਪ ਨਿਕਲ ਗਏ, ਚੈਨ ਆ ਗਏ, ਸੁੱਖ ਆ ਗਿਆ ਜੀਵਨ ਵਿੱਚ। ਕਾਇਰ ਹੁੰਦੇ ਸਾਂ ਬਹਾਦਰ ਬਣਾ ਦਿੱਤਾ, ਨਫ਼ਰਤ ਨਾਲ ਭਰੇ ਸਾਂ ਪਿਆਰ ਨਾਲ ਭਰ ਦਿੱਤਾ, ਆਲਸੀ ਹੁੰਦੇ ਸਾਂ ਉਦਮੀ ਬਣਾ ਦਿੱਤਾ, ਬੁਰਾ ਚਿਤਵਦੇ ਸਾਂ ਸੇਵਾਦਾਰ ਬਣਾ ਦਿੱਤਾ, ਪਰਉਪਕਾਰੀ ਬਣਾ ਦਿੱਤਾ। ਔਰ ਜਿਸ ਨੇ ਔਗਣ ਕੱਟ ਕੇ ਗੁਣ ਸਮਝਾ ਕੇ ਸਾਨੂੰ ਇੰਨੇ ਯੋਗ ਕੀਤਾ, ਅੰਮ੍ਰਿਤ ਦੀਆਂ ਦਾਤਾਂ ਦੇ ਕੇ, ਨਾਮ ਦੀਆਂ ਦਾਤਾਂ ਦੇ ਕੇ, ਬਾਣੀ ਦੀ ਸੌਗਾਤ ਬਖਸ਼ ਕੇ, ਜੀਵਨ ਦਾ ਸੁਚੱਜ ਬਖਸ਼ਿਆ। ਸਾਹਿਬ ਕਹਿੰਦੇ ਨੇ, ਜਿਨ ਜਗ ਜੀਵਨ ਉਪਦੇਸ਼ਿਆ, ਤਿਸ ਗੁਰ ਕੋ ਹੋ ਸਦਾ ਘੁਮਾਇਆ। ਮੈਂ ਵਾਰਨੇ ਜਾਵਾਂ ਉਹ ਸਤਿਗੁਰੂ ਤੋਂ, ਤਿਸ ਗੁਰ ਕੋ ਹੋ ਖੰਨੀਏ, ਮੈਂ ਟੋਟੇ ਟੋਟੇ ਹੋ ਜਾਵਾਂ, ਬਲਿਹਾਰਨੇ ਜਾਵਾਂ ਉਸ ਤੋਂ। ਜਿਨ ਮਧ ਸੂਦਨ ਹਰ ਨਾਮ ਸੁਣਾਇਆ, ਜਿਸ ਨੇ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿਚ ਸੁਣਾ ਕੇ ਵਸਾਇਆ, ਤਿਸ ਗੁਰ ਕੋ ਹੋ ਵਾਰਨੇ, ਜਿਨ ਹਉਮੈ ਬਿਖ ਸਭ ਰੋਗ ਗਵਾਇਆ। ਹਉਮੈ ਵਰਗੇ ਮਹਾਰੋਗ ਮੇਰੇ ਜੀਵਨ ਵਿਚੋਂ ਕੱਟੇ ਨੇ ਜਿਸ ਨੇ, ਇਸ ਸਤਿਗੁਰ ਕੋ ਵੱਡ ਪੁੰਨ ਹੈ, ਉਹਦਾ ਕੋਟ ਆਨ ਕੋਟ ਧੰਨਵਾਦ, ਉਹਨੇ ਬੜਾ ਪੁੰਨ ਕੀਤਾ ਮੇਰੇ ਤੇ। ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਸਦਾ ਉਹ ਸਤਿਗੁਰੂ ਨੂੰ ਚੇਤੇ ਰੱਖਣਾ ਗੁਰਸਿੱਖ ਦਾ ਫਰਜ਼ ਹੈ, ਉਹਦਾ ਪਰਉਪਕਾਰ ਸਾਡੇ ਸਿਰ ਤੇ, ਉਹਦੀ ਬਖਸ਼ਿਸ਼ ਸਾਡੇ ਸਿਰ ਤੇ ਕਰਦਾ ਹੈ। ਜਿਸ ਨੇ ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸੰਡ, ਸਾਡੇ ਮੱਥੇ ਤੇ ਆਪਣੇ ਪਿਆਰ ਦਾ ਦਾਗ ਲਾ ਕੇ, ਆਪਣੇ ਪਿਆਰ ਦੀ ਨਿਸ਼ਾਨੀ ਲਾ ਕੇ, ਆਪਣਾ ਬਣਾ ਕੇ, ਆਪਣਾ ਰੂਪ ਦਿੱਤਾ ਹੈ, ਆਪਣਾ ਸੁਚੱਜ ਬਖਸ਼ਿਆ ਹੈ, ਆਪਣਾ ਪਿਆਰ ਬਖਸ਼ਿਆ ਹੈ, ਅਸੀਂ ਉਹਦਾ ਦੇਣਾ, ਅਸੀਂ ਉਹਦੇ ਕਰਜ਼ਈ ਹਾਂ। ਹਮ

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਓ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤ ਮਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬਣਦੇ ਸੀ।